ਦਾ ਵੀ ਮਾਣ ਦਿੱਤਾ, ਭਾਵੇਂ ਸੂਰਜ ਨੂੰ ਮਾਣ ਦਿੱਤਾ, ਚੰਦਰਮਾ ਨੂੰ ਦਿੱਤਾ, ਧਰਤੀ ਨੂੰ ਦਿੱਤਾ, ਜਿਸ ਸ਼ਹਿਰ ਨੂੰ ਦਿੱਤਾ, ਉਹਨਾਂ ਨੂੰ ਮਾਣ ਦੇਣ ਵਾਲੇ ਵੀ ਤੇ ਸਾਡੇ ਮਾਣਯੋਗ ਵੀ ਤੁਸੀਂ ਹੋ। ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕੋਈ ਹੈ ਨਹੀਂ। ਤੁਹਾਡੀ ਮਹਾਨ ਕਿਰਪਾ ਦੇ ਨਾਲ ਇਹਨਾਂ ਗੱਲਾਂ ਦੀ ਸਮਝ ਆ ਰਹੀ ਹੈ। ਤੁਹਾਨੂੰ ਨਮਸਕਾਰ, ਨਤਮਸਤਕ ਹਾਂ ਜੀ। ਨਮੋ ਚੰਦਰ ਚੰਦਰੇ, ਨਮੋ ਭਾਨ ਪਾਨੇ, ਫਿਰ ਗੱਲ ਆ ਗਈ ਨਮੋ ਚੰਦਰ ਚੰਦਰੇ। ਜੇ ਸੂਰਜ ਤੂੰ ਚੰਦਰਮਾ ਨੂੰ ਕਿਰਨਾਂ ਜਾ ਰਹੀਆਂ ਨੇ ਤੇ ਚੰਦਰਮਾ ਚਮਕਦਾ ਹੈ ਤੇ ਉਹ ਵੀ ਤੇ ਰੱਬ ਜੀ ਨੇ ਹੀ ਕਿਰਨ ਦਿੱਤੀ ਹੈ ਸੂਰਜ ਨੂੰ। ਸੂਰਜ ਵੀ ਤੇ ਰੱਬ ਜੀ ਦੇ ਰੋਸ਼ਨੀ ਦੇ ਨਾਲ ਹੀ ਚਮਕ ਰਿਹਾ। ਨਮੋ ਭਾਨ ਪਾਨੇ, ਇਹ ਰੱਬ ਜੀ ਤੁਹਾਨੂੰ ਨਮਸਕਾਰ ਹੈ। ਸਾਰੇ ਸੂਰਜਾਂ ਨੂੰ ਰੋਸ਼ਨੀ ਦੇਣ ਵਾਲੇ ਔਰ ਉਹਨਾਂ ਸੂਰਜਾਂ ਵਿੱਚ ਇੰਨੀ ਤਾਕਤ ਨਹੀਂ ਕਿ ਆਪ ਚਮਕ ਸਕਣ। ਨਮੋ ਗੀਤ ਗੀਤੇ, ਨਮੋ ਤਾਨ ਤਾਨੇ। ਇੱਥੇ ਕਈ ਵਾਰੀ ਮਨੁੱਖ ਭੁਲੇਖਾ ਕਰਦੇ ਨੇ ਕਿ ਨਮੋ ਜਿਹੜਾ ਹੈ ਗੀਤਾਂ ਨੂੰ ਨਮਸਕਾਰ ਕੀਤਾ ਜਾਂ ਸੂਰਜ ਨੂੰ ਨਮਸਕਾਰ ਕੀਤਾ। ਨਹੀਂ, ਉਸ ਰੱਬ ਜੀ ਨੂੰ ਨਮਸਕਾਰ ਹੈ ਜਿਸ ਰੱਬ ਜੀ ਦੇ ਕਾਰਨ ਸੂਰਜ ਪ੍ਰਕਾਸ਼ਮਾਨ ਹੈ। ਉਸ ਰੱਬ ਜੀ ਨੂੰ ਨਮਸਕਾਰ ਹੈ ਜਿਸ ਦੇ ਹੁਕਮ ਦੇ ਵਿੱਚ ਚੰਦਰਮਾ ਤੁਰ ਰਿਹਾ ਹੈ, ਧਰਤੀ ਤੁਰ ਰਹੀ ਹੈ। ਧਰਤੀ ਦੀ ਸਾਰੀ ਉਪਜ ਰੱਬ ਜੀ ਦੇ ਹੁਕਮ ਵਿੱਚ ਹੈ ਤੇ ਦੁਨੀਆਂ ਦੇ ਗੀਤ ਲਿਖਾਉਣ ਵਾਲਾ ਵੀ ਤੇ ਤੂੰ ਹੀ ਹੈ। ਨਮੋ ਗੀਤ ਗੀਤੇ, ਨਮੋ ਤਾਨ ਤਾਨ, ਜਿਹਨੇ ਸਾਜ ਵਜਾਉਣ ਵਾਲੇ ਨੇ, ਇਹਨਾਂ ਚ ਕੀ ਤਾਕਤ ਹੈ? ਤੂੰ ਤੇ ਬੋਲਿਆਂ ਨੂੰ ਵੀ ਬੁਲਾ ਦੇਣਾ, ਧਾਰਮਿਕ ਗ੍ਰੰਥਾਂ ਦਾ ਗਿਆਨ ਭਰ ਦਿੰਦਾ ਮੇਰੇ ਵਰਗੇ ਵਿੱਚ। ਤੇਰੀ ਛੜੀ ਰੱਖੀ ਜਾਏ ਤਾਂ ਬੋਲਾ ਵੀ ਬੋਲਣ ਲੱਗ ਪੈਂਦਾ, ਗ੍ਰੰਥਾਂ ਦੇ ਅਰਥ ਕਰਨ ਲੱਗ ਪੈਂਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦੇ ਨਾਲ ਜੋੜਨ ਵਾਸਤੇ ਹਰ ਇੱਕ ਉਸ ਦਸਵੇਂ ਜਾਮੇ ਚ ਰੱਬ ਜੀ ਦੇ ਗੁਣ ਨੂੰ ਸਾਡੇ ਸਾਹਮਣੇ ਰੱਖ। ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ। ਲੋਕੀ ਸਮਝਦੇ ਨੇ ਅਸੀਂ ਨੱਚਣਾ ਸਿੱਖ ਗਏ ਹਾਂ ਤੇ ਬੜੇ ਨਾਚਵਾਨ ਹੋ ਗਏ ਹਾਂ, ਬੜੇ ਵੱਡੇ ਕਲਾਕਾਰ ਹੋ ਗਏ ਹਾਂ, ਜਾਂ ਗੀਤ ਸਿੱਖ ਲਿਆ ਜਾਂ ਗਾਇਕ ਬਣ ਗਏ ਹਾਂ। ਲੋਕ ਪਿੱਛੇ ਪਿੱਛੇ ਭੱਜੇ ਫਿਰਦੇ ਨੇ, ਕਹਿੰਦੇ ਨੇ ਕੁਝ ਨਹੀਂ, ਇਹ ਸਭ ਰੱਬ ਜੀ ਦੀਆਂ ਸ਼ਕਤੀਆਂ ਨੇ, ਪਰਮੇਸ਼ਵਰ ਦੀਆਂ ਦਾਤਾਂ ਨੇ। ਪਰਮੇਸ਼ਵਰ ਦੀ ਇੰਨੀ ਚੂੰਡੀ ਜਿੰਨੀ ਦਾਤ ਦੇ ਹੰਕਾਰ ਚ ਮਨੁੱਖ ਛਾਲਾ ਮਾਰਦਾ। ਜੇ ਨੱਚਣਾ ਸਿੱਖ ਜਾਏ ਤੇ ਨੱਚਣ ਦਾ ਆਪਣੇ ਆਪ ਨੂੰ ਵੱਡਾ ਕਲਾਕਾਰ, ਗਾਉਣ ਵਾਲਾ ਆਪਣੇ ਆਪ ਨੂੰ ਬੜਾ ਨਹੀਂ, ਕੋਕਿਲਾ ਜਾਂ ਸੁਰੀਲਾ ਜਿਹਾ ਸਮਝਣ ਲੱਗ ਪੈਂਦਾ ਤੇ ਸੁਰ ਭਰਨ ਵਾਲਾ ਰੱਬ ਜੀ ਹੈ। ਨਮੋ ਨਾਦ ਨਾਦੇ, ਨਾਦ ਦੀ ਗੱਲਾਂ ਕਰਨ ਵਾਲੇ, ਉਹ ਨਾਦ ਦੀਆਂ ਗੱਲਾਂ ਕਰਦੇ ਨੇ। ਜੋਗੀ ਲੋਕ ਨਾਦ ਦੀਆਂ ਗੱਲਾਂ ਕਰਦੇ ਨੇ ਤੇ ਸਤਿਗੁਰੂ ਜੀ ਤੂੰ ਤੇ ਤੈਨੂੰ ਨਮਸਕਾਰ ਹੈ, ਤੂੰ ਸਾਰੇ ਨਾਦਾਂ ਦਾ ਹੀ ਉਹ ਬ੍ਰਹਮ ਗਿਆਨ ਹੈ, ਉਹ ਸੁਰਤ ਕਾਇਮ ਕਰਨ ਵਾਲਾ ਹੈ ਜਿਸ ਦੇ ਬਾਰੇ ਕੋਈ ਲਿਖ ਨਹੀਂ ਸਕਦਾ, ਕੋਈ ਬੋਲ ਨਹੀਂ ਸਕਦਾ, ਲੇਕਿਨ ਫਿਰ ਵੀ ਲੋਕ ਗੀਤ ਗਾਉਂਦੇ ਨੇ। ਨਮੋ ਪਾਨ ਪਾਨੇ, ਨਮੋ ਬਾਦ ਬਾਦੇ। ਹੁਣ ਸਤਿਗੁਰੂ ਜੀ ਕਮਾਲ ਦੀ ਚੀਜ਼ ਸਾਡੇ ਸਾਹਮਣੇ ਰੱਖ ਰਹੇ ਨੇ। ਨਮੋ ਪਾਨ ਪਾਨੇ, ਨਮੋ ਬਾਦ ਬਾਦ, ਨਮਸਕਾਰ ਹੈ ਮੇਰੇ ਦਾਤਾ ਤੁਹਾਨੂੰ। ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਤੁਹਾਨੂੰ ਨਮਸਕਾਰ ਹੈ। ਤੁਸੀਂ ਏਡੇ ਵੱਡੇ ਸੰਸਾਰ ਦੇ ਮਾਲਕ ਹੋ, ਹਰ ਹਰ ਸ਼ੈ ਦੇ ਵਿੱਚ ਤੁਸੀਂ ਹੋ, ਜਿਸ ਕਰਕੇ ਸਾਰੇ ਸਾਜ ਵੱਜ ਰਹੇ ਨੇ। ਬਾਦ ਬਾਦੇ ਦਾ ਮਤਲਬ ਢੋਲ ਹੋ ਜਾਣ। ਕੋਈ ਕਹਿੰਦਾ ਮੈਂ ਬੜਾ ਵੱਡਾ ਢੋਲਚੀ ਹਾਂ, ਨਮਸਕਾਰ ਸਤਿਗੁਰੂ ਜੀ, ਤੁਸੀਂ ਢੋਲਾਂ ਢੋਲਕੀਆਂ ਨੂੰ ਵੀ, ਅਨਾੜੀਆਂ ਨੂੰ ਵੀ ਢੋਲ ਵਜਾਉਣਾ ਸਿਖਾ ਦਿੰਦੇ ਹੋ, ਅਨਾੜੀਆਂ ਨੂੰ ਵਾਜੇ ਵਜਾਉਣੇ ਸਿਖਾ ਦਿੰਦੇ ਹੋ,

0: ਪ੍ਰਕਾਸ਼ ਕਰਨ ਵਾਲਾ ਪ੍ਰਭੰਗੀ ਪਰਮਾਥੇ, ਪ੍ਰਭੰਗੀ ਦਾ ਮਤਲਬ ਪਰਲੋ ਲਿਆਉਣ ਵਾਲਾ। ਹੁਣ ਉਥਲ ਪੁਥਲ ਹੋ ਜਾਂਦੀ ਨਾ, ਅਜੇ ਤੇ ਸਹੀ ਮਾਇਨੇ ਚ ਪਰਲੋ ਉਹਨੇ ਲਿਆਂਦੀ ਨੀ, ਆਪਣੀ ਮਸਤੀ ਚ ਆਪਣੀ ਖੁਸ਼ੀ ਚ ਕਦੀ ਕਿਸੇ ਨੂੰ ਸਤਾਉਂਦਾ ਨੀ। ਅਸੀਂ ਧਰਤੀ ਦੇ ਪਰਿਆਵਰਣ ਨੂੰ ਨੁਕਸਾਨ ਕਰਾਉਂਦੇ ਹਾਂ ਤੇ ਧਰਤੀ ਭੂਕੰਪ ਲਿਆਂਦੀ ਹੈ। ਉਹ ਸਭ ਕੁਝ ਤੇ ਕੱਢੀ ਜਾ ਰਹੇ ਹਾਂ, ਲੋਹਾ ਕੱਢੀ ਜਾ ਰਿਹਾ, ਕੋਲਾ ਕੱਢੀ ਜਾ ਰਿਹਾ, ਪੈਟਰੋਲ ਕੱਢੀ ਜਾ ਰਿਹਾ, ਸਾਰੀ ਐਨਰਜੀ ਕੱਢੀ ਜਾ ਰਹੀ। ਫਿਰ ਪ੍ਰਕਿਰਤੀ ਆਪਣਾ ਤਾਕਤ ਦਿਖਾਉਂਦੀ ਹੈ ਔਰ ਉਸ ਦੇ ਹਲਕੀ ਜਿਹੇ ਝਟਕੇ ਵਿੱਚ ਕਿੰਨਾ ਰਿਐਕਟਰ ਹੁੰਦਾ, 7 ਡਿਗਰੀ ਦਾ ਰਿਐਕਟਰ ਹੋਵੇ ਤੇ ਮਕਾਨ ਢਹਿ ਢੇਰੀ ਹੋ ਜਾਂਦਾ, ਜੇ 8 ਵਿੱਚ ਪਹੁੰਚ ਜਾਏ ਤੇ ਫਿਰ ਸਭ ਕੁਝ ਹੀ ਨਾਸ਼ ਹੋ ਜਾਏ। ਸੋ ਸਤਿਗੁਰੂ ਜੀ ਕਹਿੰਦੇ ਨੇ ਪ੍ਰਭੰਗੀ ਪ੍ਰਮਾਥੇ, ਸਾਰਿਆਂ ਦਾ ਨਾਸ਼ ਕਰਨ ਵਾਲਾ ਤੂੰ ਹੈ, ਸਾਰੇ ਚੰਦ ਤਾਰੇ ਸੂਰਜ ਸਭ ਤੇ ਸਮਸਤੀ ਵਿਭੂਤੇ। ਵਿਭੂਤੇ ਦਾ ਮਤਲਬ ਹੈ ਰਿਧੀਆਂ ਸਿੱਧੀਆਂ, ਜਿਹੜੇ ਲੋਕ ਕਹਿੰਦੇ ਨੇ ਅਸੀਂ ਰਿਧੀਆਂ ਸਿੱਧੀਆਂ ਦੇ ਮਾਲਕ, ਅਸੀਂ ਜੋਗੀ ਬਣ ਗਿਆ, ਅਸੀਂ ਸੰਨਿਆਸੀ ਬਣ ਗਏ। ਹੇ ਰੱਬ ਜੀ, ਤੁਸੀਂ ਇਹਨਾਂ ਸਾਰੇ ਜੋਗੀਆਂ ਨੂੰ ਹੀ ਤੇ ਪੈਦਾ ਤੁਸੀਂ ਕੀਤਾ ਤੇ ਰਿਧੀਆਂ ਦੇ ਮਾਲਕ ਤੇ ਤੁਸੀਂ ਹੋ, ਅਸੀਂ ਐਵੇਂ ਹੀ ਰਿਧੀਆਂ ਸਿੱਧੀਆਂ ਦੇ ਚੱਕਰਾਂ ਚ ਫਸੇ ਹਾਂ। ਜੇ ਤੁਸੀਂ ਮਿਲ ਗਏ ਤੇ ਸਭ ਕੁਝ ਮਿਲ ਗਿਆ। ਇੱਕ ਗੱਲ ਸਾਡੇ ਪੱਲੇ ਪੈ ਜਾਏ ਕਿ ਰੱਬ ਜੀ ਦੀ ਪ੍ਰਾਪਤੀ ਹੋ ਗਈ ਤੇ ਸਾਰੀਆਂ ਸ਼ਕਤੀਆਂ ਸਾਡੇ ਕੋਲ, ਕਿਉਂਕਿ ਰੱਬ ਸੰਪੂਰਨ ਸ਼ਕਤੀਆਂ ਦਾ ਮਾਲਕ ਹੈ, ਉਹ ਸਾਡੇ ਅੰਦਰ ਹੈ ਔਰ ਸਾਨੂੰ ਉਹ ਗੁਰਬਾਣੀ ਰਾਹੀਂ ਦਿਖ ਜਾਏ, ਸਮਝ ਆ ਜਾਏ ਭਰਪੂਰ ਮਾਤਰਾ ਵਿੱਚ। ਰੱਬ ਜੀ ਸਾਡੇ ਅੰਗ ਸੰਗ ਨੇ ਭਰਪੂਰ ਮਾਤਰਾ ਵਿੱਚ, ਪ੍ਰਚੂਰ ਮਾਤਰਾ ਵਿੱਚ, ਜੇ ਕੀੜੀ ਵਿੱਚ ਨੇ ਤੇ ਭਰਪੂਰ ਨੇ, ਜੇ ਹਾਥੀ ਵਿੱਚ ਨੇ ਤਾਂ ਵੀ ਭਰਪੂਰ ਨੇ। ਉਸ ਦੀ ਬਣਾਈ ਹੋਈ ਕਿਸੇ ਰਚਨਾ ਵਿੱਚ ਕੋਈ ਵੀ ਸ਼ੰਕਾ ਸ਼ੁਭਾ ਕਮੀ ਨਹੀਂ ਹੈ, ਕਮੀ ਸਾਡੇ ਵਿੱਚ ਹੈ, ਸਾਡੇ ਵਿੱਚ ਹੈ। ਕਲੰਕਨ ਬਿਨਾ ਨੈ ਕਲੰਕੀ ਸਰੂਪ ਹੈ, ਕਿਉਂਕਿ ਤੇਰੇ ਵਿੱਚ ਕੋਈ ਕਲੰਕ ਨਹੀਂ ਕੱਢ ਸਕਦਾ, ਬਿਨਾਂ ਕਲੰਕ ਤੂੰ ਹੈ। ਜਿਸ ਤਰ੍ਹਾਂ ਨਿਰੰਜਨ ਹੈ, ਮਾਇਆ ਦੀ ਕਾਲਖ ਤੈਨੂੰ ਨਹੀਂ ਲੱਗ ਸਕਦੀ, ਸਤਿਗੁਰੂ ਜੀ ਤੈਨੂੰ ਕਿਸੇ ਕਿਸਮ ਦੀ ਕਲੰਕ ਵੀ ਨਹੀਂ ਲੱਗ ਸਕਦਾ, ਕੋਈ ਕਲੰਕੀ ਕਹਿ ਨਹੀਂ ਸਕਦਾ। ਵੱਡੇ ਤੋਂ ਵੱਡਾ ਕੋਈ ਦੇਵੀ ਦੇਵਤਾ ਉਹਨੂੰ ਕਈ ਕਲੰਕ ਲੱਗੇ ਹੋਣਗੇ, ਵੱਡੇ ਤੋਂ ਵੱਡੇ ਰਾਜੇ ਨੂੰ ਕਲੰਕ ਲੱਗੇ ਹੋਣਗੇ, ਵੱਡੇ ਤੋਂ ਵੱਡੇ ਰਿਧੀਆਂ ਸਿੱਧੀਆਂ ਦੇ ਮਾਲਕਾਂ ਦੇ ਜਿਹੜੇ ਮਾਲਕ ਬਣੇ ਫਿਰਦੇ ਨੇ ਉਹਨਾਂ ਨੂੰ ਕਲੰਕ ਲੱਗੇ ਹੋਣਗੇ, ਲੇਕਿਨ ਸਤਿਗੁਰ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਤੁਸੀਂ। ਕਲੰਕੰ ਬਿਨਾ ਨੈ ਕਲੰਕੀ ਸਰੂਪ, ਕਿਉਂਕਿ ਜਿੰਨੇ ਵੀ ਸਰੂਪ ਤੁਸੀਂ ਬਣਾਏ ਨੇ ਇਹਨਾਂ ਵਿੱਚ ਕੋਈ ਵੀ ਕਮੀ ਨਹੀਂ ਹੈ। ਹਰ ਇੱਕ ਸ਼ੈ ਤੁਸੀਂ ਜਿਹੜੀ ਬਣਾਈ ਹੈ ਉਹਨਾਂ ਵਿੱਚ ਕੋਈ ਕਿਸੇ ਕਿਸਮ ਦਾ ਉਣਤਾਈ ਕੱਢ ਨਹੀਂ ਸਕਦਾ ਔਰ ਸਾਰਿਆਂ ਦਾ ਮਾਲਕ ਵੀ ਤੁਸੀਂ। ਨਮੋ ਰਾਜ ਰਾਜੇਸ਼ਵਰੰ ਪਰਮ ਰੂਪ ਹੈ, ਨਮਸਕਾਰ ਹੈ ਦਾਤਾ ਜੀ, ਤੁਸੀਂ ਤੇ ਰਾਜਿਆਂ ਦੇ ਰਾਜੇ ਹੋ ਮਾਰੇ। ਰਾਜੇ ਕੀ ਸ਼ੈ ਨੇ? ਜੇ ਸੂਰਜ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ, ਚੰਦਰਮਾ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ। ਕੋਈ ਵੀ ਐਸੀ ਜਗ੍ਹਾ ਬ੍ਰਹਿਮੰਡ ਵਿੱਚ ਨਹੀਂ ਹੈ ਜਿੱਥੇ ਤੁਹਾਡੀ ਮੌਜੂਦਗੀ ਨਾ ਹੋਵੇ, ਔਰ ਜਿੱਥੇ ਤੁਹਾਡੀ ਮੌਜੂਦਗੀ ਨਹੀਂ ਹੈ ਉਹ ਜਗ੍ਹਾ ਹੀ ਨਹੀਂ ਹੈ। ਜਪ ਸਾਹਿਬ ਦੀ ਬਾਣੀ ਕਿੰਨੇ ਵੱਡੇ ਵੱਡੇ ਗੁਣਾਂ ਨੂੰ ਸਾਡੇ ਸਾਹਮਣੇ ਖੋਲ ਕੇ ਰੱਖਦੀ ਹੈ। ਤੁਸੀਂ ਪਰਮ ਰੂਪ ਦੇ ਮਾਲਕ ਹੋ, ਪਰਮ ਸ਼ਕਤੀਆਂ ਦੇ ਮਾਲਕ ਹੋ, ਪਰਮ ਸ਼ਕਤੀਆਂ ਦੇ ਮਾਲਕ ਹੋ। ਨਮੋ ਯੋਗ ਜੋਗੇਸ਼ਵਰੰ ਪਰਮ ਸਿੱਧ, ਹੁਣ ਜੋਗੀ ਤੇ ਕਹਿੰਦੇ ਅਸੀਂ ਵੱਡੇ ਵੱਡੇ ਜੋਗੀ ਹਾਂ। ਸਤਿਗੁਰੂ ਜੀ ਨੇ ਕਹਿਤਾ ਤੁਸੀਂ ਕਾਹਦੇ ਵੱਡੇ ਜੋਗੀ ਹੋ, ਗੱਲੀ ਯੋਗ ਨਾ ਹੋਈ, ਯੋਗ ਨਾ ਖਿੰਤਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜਾਈਏ, ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਏ, ਅੰਜਨ ਮਾਹੇ ਨਿਰੰਜਨ ਰਹੀ। ਉਸ ਨਿਰੰਜਨ ਨੂੰ ਪਾਣਾ ਹੈ ਜਿਹੜਾ ਕਾਲਕ ਤੋਂ ਰਹਿਤ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਤੇ ਖਾਲਸਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਕੇ ਖਾਲਸਾ ਹੋ ਸਕਦਾ। ਉਹਦੇ ਕੋਲ ਨਵਾਬੀ ਆਵੇ ਠੁਕਰਾ ਦਿੰਦਾ, ਉਹ ਦਿੱਲੀ ਦੇ ਤਖ਼ਤ ਤੇ 18 ਵਾਰੀ ਕਬਜ਼ਾ ਕਰਕੇ ਕਬਜ਼ਾ ਛੱਡ ਆਉਂਦਾ। ਤੇ ਸਾਡੇ ਵਰਗੇ ਕਈ ਕਹਿੰਦੇ ਨੇ ਚੰਗਾ ਕਮਾਲ ਦੇ ਬੰਦੇ ਕਬਜ਼ਾ ਹੋਇਆ ਸੀ ਛੱਡਤਾ। ਜਿਨ੍ਹਾਂ ਦੇ ਅੰਦਰ ਗੁਰਬਾਣੀ ਵਸੀ ਹੈ, ਜਿਨ੍ਹਾਂ ਨੇ ਗੁਰਬਾਣੀ ਜੀਵੀ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਅਨੁਸਾਰ ਉਹਨਾਂ ਤਾਕਤਾਂ ਨੂੰ ਪਾਇਆ ਹੈ, ਉਹ ਗੁਰਬਾਣੀ ਨੂੰ ਸਮਰਪਿਤ ਨੇ, ਕਿਉਂਕਿ ਉਹਨਾਂ ਦੇ ਅੰਦਰ ਭਰਪੂਰ ਤਰੀਕੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਸਾ ਦਿੱਤਾ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਐਸਾ ਪ੍ਰੀਤ, ਕਿਉਂਕਿ ਗੁਰੂ ਨਾਨਕ ਆਪ ਨਿਰੰਕਾਰ ਕਲਾ ਧਾਰ ਹੈ। ਇਹ ਮੈਂ ਨਹੀਂ ਕਹਿ ਰਿਹਾ, ਭੱਟ ਕਹਿ ਰਹੇ ਨੇ। ਭੱਟ ਸਾਹਿਬਾਨ ਤੋਂ ਪੁੱਛੋ, ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਲਹਿੜਾ ਜੀ ਨੂੰ ਪੁੱਛੋ, ਬਾਬਾ ਅਮਰਦਾਸ ਜੀ ਨੂੰ ਪੁੱਛੋ, ਜਿਨ੍ਹਾਂ ਨੂੰ ਗੁਰੂ ਨਾਨਕ ਸਤਿਗੁਰ ਨੇ ਸਤਿਗੁਰ ਬਣਾ ਦਿੱਤਾ। ਮੇਰੇ ਸਤਿਗੁਰ ਜੀ ਪ੍ਰੀਤਮ ਜੀ, ਗੁਰੂ ਨਾਨਕ ਸਤਿਗੁਰ ਜੀ ਦਸਵੇਂ ਜਾਮੇ ਵਿੱਚ ਮੈਨੂੰ ਇਹ ਗੱਲ ਸਮਝਾ ਰਹੇ ਨੇ, ਤੁਸੀਂ ਦੂਸਰੇ ਜੋਗੀਆਂ ਦੇ ਪਿੱਛੇ ਕਿਉਂ ਭੱਜੇ ਫਿਰਦੇ ਹੋ? ਕਿਉਂ ਨਹੀਂ ਉਹਨਾਂ ਜੋਗੀਆਂ ਦਾ ਮਾਲਕ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਇਹਨਾਂ ਤੇ ਆਪਣੇ ਕੱਪੜੇ ਲਾਏ ਨੇ, ਉਹਨੂੰ ਤੇ ਕੱਪੜੇ ਦੀ ਲੋੜ ਹੀ ਨਹੀਂ ਹੈ। ਇਹਨਾਂ ਤੇ ਰਾਖ ਮਲ ਕੇ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ, ਉਹਨੂੰ ਤੇ ਪ੍ਰੂਫ ਕਰਨ ਦੀ ਲੋੜ ਨਹੀਂ, ਉਹਨੂੰ ਰਾਖ ਮਲਣ ਦੀ ਲੋੜ ਨਹੀਂ। ਉਹ ਸਿੱਧੀਆਂ ਸਿੱਧੀਆਂ ਦਾ ਮਾਲਕ ਹੈ, ਔਰ ਜਿਹੜਾ ਉਸ ਨੂੰ ਜਪਦਾ ਹੈ ਰਿਧੀਆਂ ਸਿੱਧੀਆਂ ਪਿੱਛੇ ਹੀ ਰੱਖਦਾ ਹੈ, ਉਹ ਅੱਗੇ ਨਹੀਂ ਕਰਕੇ ਰੱਖ ਲੈਂਦਾ ਕਿ ਮੈਨੂੰ ਮਿਲ ਗਈਆਂ ਹੁਣ ਇਹਦੀ ਵਰਤੋਂ ਕਰੀਏ। ਬਾਣੀ ਜਪੀ ਹੈ, ਧਨ ਮਿਲ ਗਿਆ ਹੈ, ਹੁਣ ਇਸ ਰਾਹੀਂ ਕਿਸੇ ਨੂੰ ਨੀਵਾਂ ਦਿਖਾ ਦੇ। ਹਰ ਇੱਕ ਸ਼ੈ ਤੋਂ ਨਿਰਲੇਪ ਹੁੰਦਾ ਜਾਂਦਾ ਹੈ ਜਦ ਗੁਰਬਾਣੀ ਵਿੱਚ ਗੁਰਸਿੱਖ ਦਾ ਮਨ ਰਚਦਾ ਚਲਾ ਰੰਗਿਆ ਜਾਂਦਾ ਹੈ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੇ ਸੋ ਕਹੀਅਤ ਹੈ ਸੂਰਤ। ਦੁਨੀਆਂ ਦੇ ਤਾਕਤਵਰ ਬੜੇ ਓਲੰਪਿਕ ਵਿੱਚ ਫਿਰਦੇ ਹੋਣਗੇ, ਕਈ ਰਾਜੇ ਤਾਕਤਵਰ ਹੋਣਗੇ, ਲੇਕਿਨ ਖਾਲਸੇ ਦੀ ਤਾਕਤ ਜਿਹੜਾ ਵੀ ਦੇਖਦਾ ਹੈ ਉਹ ਖੁੰਡੀਆਂ ਕਿਰਪਾਨਾਂ ਵੀ ਤੋਪਾਂ ਨੂੰ ਮੂੰਹ ਮੋੜ ਦਿੰਦੀ, ਤੋਪਾਂ ਦੇ ਚੱਕੇ ਟੁੱਟ ਜਾਣ ਤੇ ਆਪਣਾ ਮੋਢਾ ਲਾ ਕੇ ਤੋਪਾਂ ਵੀ ਚਲਾ ਦਿੰਦੇ। ਸੋਚਣ ਵਾਲੀ ਗੱਲ ਹੈ ਕਿ ਐਸੀ ਦੁਨੀਆਂ ਦੇ ਵਿੱਚ ਕਿਹੜੀ ਸ਼ੈ ਗੁਰੂ ਨਾਨਕ ਨੇ ਤਿਆਰ ਕਰ ਦਿੱਤੀ ਜਿਹੜੀ ਬਾਣੀ ਦੇ ਰਾਹੀਂ ਉਸ ਦੇ ਅੰਦਰ ਭਰਪੂਰ ਮਾਤਰਾ ਵੀ ਜੀਵਨ ਜੀਣ ਦੀ ਵੀ ਆਸ ਬਣ ਗਈ ਤੇ ਜੀਵਨ ਨਿਛਾਵਰ ਕਰਨ ਦੀ ਵੀ ਆਸ ਬਣ ਗਈ, ਜੀਵਨ ਦਾ ਆਨੰਦ ਲੈਣ ਦੀ ਵੀ ਆਸ ਬਣ ਗਈ ਤੇ ਜੀਵਨ ਨੂੰ ਕੁਰਬਾਨ ਕਰਨ ਦੀ ਵੀ ਆਸ ਬਣ ਗਈ। ਨਮੋ ਰਾਜ ਰਾਜੇਸ਼ਵਰੰ ਬ੍ਰਹਮ ਬ੍ਰਿਧ, ਰਾਜਿਆਂ ਦਾ ਰਾਜਾ, ਕਿਉਂਕਿ ਪਰਮ ਰੂਪ ਹੈ ਤੂੰ, ਤੇਰੇ ਵਰਗਾ ਸੰਸਾਰ ਵਿੱਚ ਕੋਈ ਜੋਗੀ ਨਹੀਂ, ਤੇਰੇ ਵਰਗਾ ਕੋਈ ਰਾਜਾ ਨਹੀਂ, ਤੇਰੇ ਵਰਗਾ ਕੋਈ ਪ੍ਰਕਮ ਪ੍ਰਚੰਡ ਵਿਦਵਾਨ ਨਹੀਂ, ਤੇ ਤੇਰੇ ਵਰਗਾ ਵਿਰਦੇ ਦਾ ਮਤਲਬ ਹੈ ਕਿ ਤੇਰੇ ਵਰਗਾ ਕੋਈ ਪ੍ਰਕਰਮੀ ਹਾਕਮ ਨਹੀਂ, ਵੱਡਾ ਹਾਕਮ ਨਹੀਂ। ਦੁਨੀਆਂ ਦਾ ਹਾਕਮ ਤੇ ਕਿਸੇ ਨੂੰ ਦੇ ਕੇ ਲੈ ਲੈਂਦਾ, ਦੁਨੀਆਂ ਦੇ ਰਾਜੇ ਟੈਕਸ ਲੈ ਕੇ ਕਿਸੇ ਨੂੰ ਕੁਛ ਦਿੰਦੇ, ਲੇਕਿਨ ਤੂੰ ਕਿਸੇ ਕੋਲ ਲੈ ਕੇ ਕਿਸੇ ਨੂੰ ਨਹੀਂ ਦਿੰਦਾ, ਸਭ ਨੂੰ ਦਿੰਦਾ ਹੈ, ਕਿਸੇ ਤੋਂ ਲੈਂਦਾ ਨਹੀਂ। ਕਿਸੇ ਨੂੰ ਮੋੜਵਾ ਹੀ ਨਹੀਂ ਕਹਿੰਦਾ ਮੈਂ ਤੈਨੂੰ ਦਿੱਤਾ ਤੇ ਤੇਰੇ ਉੱਤੇ ਲੈਣਾ। ਇੱਥੇ ਤੇ ਧੀ ਜੇ ਮਾਂ ਨੂੰ ਦੇਵੇ, ਮਾਂ ਸਭ ਕੁਝ ਦੇ ਦੇਵੇ, ਧੀ ਮਾਂ ਨੂੰ ਦੇਵੇ ਤੇ ਮੰਗਦੀ ਹੈ ਵਾਪਸ ਦੇ ਮਾਂ, ਤੇ ਉਹ ਸਭ ਕੁਝ ਪੁੱਤਰ ਨੂੰ ਦੇ ਦੇਵੇ ਲੇਕਿਨ ਪੁੱਤਰ ਕਹਿੰਦਾ ਲਿਆ ਬਾਪੂ ਮੈਂ ਤੈਨੂੰ ਪੈਸੇ ਦਿੱਤੇ ਸੀ ਤੈਨੂੰ ਕਿਉਂ ਦਿਆ। ਸੰਸਾਰ ਦੀ ਸੋਚ ਨੂੰ ਛੱਡ ਕੇ ਜਦ ਨਿਰੰਕਾਰ ਦੇ ਸਫ਼ਰ ਨੂੰ ਤੁਰਦੇ ਹਾਂ ਤੇ ਸਾਨੂੰ ਆਪਣਾ ਆਪ ਹਉਮੈ ਨੂੰ ਗੁਆਉਣੀ ਪੈਂਦੀ, ਆਪਣੇ ਅੰਦਰੋਂ ਹਉਮੈ ਮਾਰਨੀ ਪੈਂਦੀ ਹੈ। ਅਗਲੀ ਵਿਚਾਰ ਕੱਲ ਦੇ ਦਿਨ ਕਰਾਂਗੇ। ਸਤਿਕਾਰਯੋਗ ਭਾਈ ਸਾਹਿਬ ਕੀਰਤਨੀ ਜਥਾ ਆ ਚੁੱਕਾ ਹੈ, ਬਾਣੀ ਪੜ੍ਹਦਿਆਂ ਵਿਚਾਰ ਪੇਸ਼ ਕਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਜਾਣ ਕੇ ਖਿਮਾ ਕਰਨੀ, ਅਰਦਾਸ ਕਰਨੀ। ਸਤਿਗੁਰੂ ਜੀ ਜਿੰਨੇ ਵੀ ਬਚਨ ਵਿਚਾਰ ਸੰਗਤਾਂ ਨਾਲ ਕਰਦੇ ਹਾਂ ਆਪਣੇ ਜੀਵਨ ਵਿੱਚ ਟਾਲਣ ਦਾ ਬਲ ਬਖਸ਼, ਭੁੱਲਾਂ ਨੂੰ ਬਖਸ਼ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਖਾਲਸਾ
0: ਵਾਹਿਗੁਰੂ ਜੀ
1: ਫਤਿਹ।
2: ਦੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ, ਬੇਤਾਲਾ, ਬੇਦੀਆਂ ਨੇ ਵੀ ਕਿਹਾ ਕਿ ਸੰਸਾਰ ਦੇ ਜੋਗੀਆਂ ਨੇ, ਸਿੱਧਾਂ ਨੇ, ਪੰਡਤਾਂ ਨੇ, ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਔਰ ਪੱਥਰਾਂ ਦੀ ਵੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੋਈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ। ਜਿੱਥੇ ਵੀ ਪੱਥਰ ਵੱਜੇ, ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ, ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ, ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ, ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ। ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਫਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ।

0: ਸਾਂਝਵਾਂ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾਂ ਬਿਆਪੈ ਜਾ ਕਉ ਓਟ ਤੁਹਾਰੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 711 ਤੇ ਇਹ ਹੁਕਮਨਾਮਾ ਸ਼ੁਰੂ ਹੋ ਕੇ 712 ਤੇ ਸੰਪੂਰਨ ਹੁੰਦਾ ਹੈ ਜੀ। ਟੋਡੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਫਰਮਾਨ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ੀ ਜੀ ਇਤਿਹਾਸ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਘੀ ਕੋਠੀ ਬੈਠ ਕੇ ਪਿੱਤਰ ਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵਣ ਕੀਤੇ ਨੇ। ਉਪਰੰਤ ਇਸ ਵੇਲੇ ਸਿੰਧਾ ਸਮਾਂ ਜਾਣ ਕੇ ਸੋਹ ਦਾ ਰਹਿ ਰਾਜ ਪਾਠ ਸਰਵਣ ਕੀਤੇ ਹਨ। ਅਰਦਾਸ ਚਾਲੀਆਂ ਭਰੀਆਂ ਨੇ, ਮਹਾਰਾਜ ਦੇ ਬਖਸ਼ੇ ਪਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਸਤਸੰਗ ਦੇ ਸਵਾਰ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਮ ਬਖਸ਼ਿਸ਼ ਕੀਤਾ ਹੈ ਔਰ ਸਤਸੰਗ ਦੀ ਆਪ ਤੁਹਾਨੂੰ ਪਤਾ ਹੈ ਹੁਣ ਸ਼ਾਮਾਂ ਦੇ ਕੀਰਤਨ ਬਾਰ ਆਰੰਭ ਹੋਇਆ ਕਰਦੇ ਨੇ, ਜਿਸ ਵਿੱਚ ਕਥਾ ਕੀਰਤਨ ਚੱਲਦੇ ਨੇ। ਸਭ ਤੋਂ ਪਹਿਲਾਂ ਸ਼ੁੱਧ ਆਰਤੀ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ ਦਾ ਜਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾ ਸੁਣਨ ਦਾ ਰਾਜ ਸੰਗਤ ਨੂੰ ਮਹਾਰਾਜ ਚੈਨਲ ਜੋੜਨ ਵਾਸਤੇ ਮਹਾਨ ਪਾਲਾ ਕਰਨਗੇ। ਸੋ ਸਤਸੰਗ ਜੀ 7 ਤੋਂ ਲੈ ਕੇ 7 ਵਜੇ ਤੱਕ ਕਥਾ ਕਰਨਗੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਜੋ ਸਾਡੇ ਪਾਸ ਅੱਜ ਨਵੇਂ ਆਏ ਨੇ। ਸੋ ਸਭ ਤੋਂ ਮੇਰਾ ਬੇਨਤੀ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੋ ਹਰ ਰੋਜ਼ ਸੁਬਾਹ ਸ਼ਾਮ ਗੁਰੂ ਘਰ ਹਾਜ਼ਰੀਆਂ ਭਰ ਕੇ, ਜੋ ਨਵੇਂ ਸਾਡੇ ਪਾਸ ਵਿਦਵਾਨ ਵੀਰ ਆਏ ਨੇ, ਇਹਨਾਂ ਨੂੰ ਕਥਾ ਸਰਵਣ ਕਰਕੇ ਜ਼ਰੂਰ ਤੁਸੀਂ ਲਾਭ ਉਠਾਉਣ ਦਾ ਯਤਨ ਕਰੋ। ਹਰ ਰੋਜ਼ ਜ਼ਰੂਰ ਕਥਾ ਸਰਵਣ ਕਰਿਆ ਕਰੋ ਸਤਸੰਗ ਜੀ। ਬਾਕੀ ਸਤਸੰਗ ਜੀ ਭਾਈ ਸਾਹਿਬ ਕਥਾ ਕਰਨਗੇ 7 ਤੋਂ 7 ਵਜੇ ਤੱਕ, 7 ਵਜੇ ਲੈ ਕੇ 8:30 ਕੀਰਤਨ ਕਰਨਗੇ। ਸਾਡੇ ਪਾਸ ਢਾਡੀ ਜਥਾ ਹੈ ਅਮਰਜੀਤ ਸਿੰਘ ਜੀ ਦਾ। ਸੋ ਸਤਸੰਗ ਜੀ ਅਮਰਜੀਤ ਸਿੰਘ ਚੌਲ, ਸੋ ਭਾਈ ਸਾਹਿਬ 7 ਮਿੰਟਾਂ ਲੈ ਕੇ 6:30 ਤੱਕ ਢਾਡੀ ਜਥਾ ਆਪ ਜੀ ਨੂੰ ਵਾਰਾਂ ਦੁਆਰਾ ਨਿਹਾਲ ਕਰੇਗਾ। ਸਤਸੰਗਤਾਂ ਜ਼ਰੂਰ ਸਤਸੰਗ ਜੀ ਸੁਬਾਹ ਸ਼ਾਮ ਪਹੁੰਚ ਕੇ ਇਹਨਾਂ ਜੋ ਆਏ ਸਾਡੇ ਪਾਸ ਵਿਦਵਾਨ ਵੀਰ ਇਹਨਾਂ ਤੋਂ ਸਰਵਣ ਕਰਕੇ ਜ਼ਰੂਰ ਦਾਰ ਸਰਵਣ ਯਤਨ ਕਰੋ। ਸੋ ਸਤਸੰਗ ਜੀ ਆਪ ਤੁਹਾਨੂੰ ਬੇਨਤੀ ਹੈ ਕਿ ਇੱਕ ਦੋ ਕੁਝ ਅਨਾਊਂਸਮੈਂਟਾਂ ਨੇ ਜਿਹੜੀਆਂ ਬੜੀਆਂ ਜ਼ਰੂਰੀ ਨੇ, ਜਿਵੇਂ ਕਿ ਨਾਰ ਸਾਹਿਬ ਸਹੁਲ ਸਾਹਿਬ ਜੋ ਦਮਜਰੀ ਹਾਲ ਬਣ ਰਹੇ ਨੇ ਉਹਨਾਂ ਵਾਸਤੇ ਬੇਅੰਤ ਮਾਇਆ ਲੋੜ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ, ਜਿਹਨਾਂ ਨੇ ਆਪਣੀ ਕਮਾਈਆਂ ਸਫਲ ਕੀਤੀਆਂ ਨੇ ਵੱਡ ਭਾਗੀ ਹਨ। ਬਾਕੀ ਸਤਸੰਗ ਜਿਹਨਾਂ ਨੇ ਅਜੇ ਤੱਕ ਆਪਣੀ ਕਮਾਈ ਸਫਲ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੀਆਂ ਜੋ ਤੁਹਾਡਾ ਮਾਇਆ ਹੈ ਇਸ ਨੂੰ ਸਫਲ ਕਰੋ, ਸੰਬੰਧ ਨੂੰ ਸਫਲ ਕਰੋ। ਔਰ ਸਤਸੰਗ ਜੀ ਆਪ ਤੋਂ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਨਾਲ ਸੰਗਤਾਂ ਕਾਰਨ ਕਰ ਰਹੀਆਂ ਨੇ, ਉਹਨਾਂ ਬੇਨਤੀ ਹੈ ਕਿ ਤੁਸੀਂ ਸਾਡੇ ਸੈਕਟਰੀ ਸਾਹਿਬ ਨਾਲ ਸੰਪਰਕ ਕਰਕੇ, ਜਿਹਨਾਂ ਦਾ ਨੰਬਰ ਹੈ 408-712-4845 ਪਾਲ 408-712-4145 ਦੇ, ਤੁਸੀਂ ਸੰਪਰਕ ਕਰਕੇ ਤੁਸੀਂ ਆਪਣਾ ਸਾਰਾ ਪ੍ਰੋਗਰਾਮ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਸਤਸੰਗ ਜੀ ਆਪ ਤੁਹਾਨੂੰ ਬੇਨਤੀ ਹੈ ਕਿ 9 ਜੁਲਾਈ ਨੂੰ ਹੈ ਸ਼ਹੀਦੀ ਭਾਈ ਸਾਹਿਬ ਮਨੀ ਸਿੰਘ ਜੀ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ, ਉਹਨਾਂ ਜ਼ਰੂਰ ਉਸ ਨੂੰ ਯਾਦ ਕਰੀਏ। ਸਤਸੰਗ ਜੀ 16 ਜੁਲਾਈ ਨੂੰ ਹੈ ਸੰਗਰਾਂਦ, ਸਾਮਣ ਦੇ ਮਹੀਨੇ ਦੀ ਹਵਾ ਸੰਗਤ ਹਾਜ਼ਰੀਆਂ ਭਰੀਆਂ ਨੇ। ਉਸ ਦਿਨ ਸ਼ਹੀਦੀ ਹੈ ਭਾਈ ਤਾਰੂ ਸਿੰਘ ਜੀ ਦੀ, ਜਿਨ੍ਹਾਂ ਨੇ ਗੁਰਸਿੱਖੀ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਸੀ, ਉਹਨਾਂ ਨੂੰ ਜ਼ਰੂਰ ਅਸੀਂ ਨਮਸਤਕ ਹੋਈਏ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ, ਜਿਨ੍ਹਾਂ ਦੀ ਉਮਰ ਹੋਵੇਗੀ ਆਪਣਾ 6 ਸਾਲ ਤੋਂ ਲੈ ਕੇ 15 ਸਾਲ ਤੱਕ। ਸੋ ਸੰਗਤ ਨੂੰ ਬੇਨਤੀ ਹੈ ਜ਼ਰੂਰ ਆਪਣੇ ਬੱਚਿਆਂ ਨੂੰ ਇਹਦੀ ਸ਼ਾਮਲ ਕਰੋ, ਹਾਜ਼ਰੀਆਂ ਭਰੋ। ਸੋ ਸਤਸੰਗ ਦੇ ਬੱਚਿਆਂ ਨੂੰ ਦਾਖਲ ਕਰਵਾ ਕੇ ਇਹਨਾਂ ਦੇ ਆਉਣ ਵਾਲੇ ਸਮੇਂ ਨੂੰ ਜ਼ਰੂਰ ਅਸੀਂ ਚੰਨ ਮੰਡਾਲਾ ਬਣਾਉਣ ਵਾਸਤੇ ਹਰ ਕੋਸ਼ਿਸ਼ ਕਰੀਏ। ਸੋ ਭਾਈ ਸਭ ਤਿਆਰ ਨੂੰ ਕਿ ਦਮ ਕਰਕੇ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ ਸੁਚਿਤ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ, ਦਸਾਂ ਪਾਸੋਂ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਦੀ ਕੀਮਾ ਬਖਸ਼ ਦੇਣੀ ਜੀ। ਸੁਭਾਵ ਹੁਣ ਸਮਾਂ ਹੋਇਆ ਹੈ ਜੋ ਨਿੱਤਾ ਪ੍ਰਤੀ ਸ਼ਾਮ ਦੇ ਦੀਵਾਨਾਂ ਵਿੱਚ ਲੜੀਵਾਰ ਕਥਾ ਹੋ ਰਹੀ ਹੈ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਉਹ ਪਹੁੰਚੇ ਹਨ, ਉਹਨਾਂ ਪਾਸੋਂ ਜੋ ਲੜੀਵਾਰ ਕਥਾ ਹੈ ਸਰਵਣ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੀ ਕਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ప్రకటించబడింది.

0: ਸੰਗਤ ਆਖੋ ਜੀਵਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨ ਯੋਗ ਅਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਗੁਰੂ ਗਰੀਬ ਨਿਵਾਜ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹਿਜਾ ਰੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀਜਾ ਰੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੋਝ ਸੁਖ ਪਾਈਆ ਰੇ ਜੋ ਪ੍ਰਭ ਕਰੈ ਸੋਈ ਪਹਲਵਾਨੋ ਸੁਖ ਦੁਖ ਉਹੀ ਧਿਆਈਐ ਰੇ ਕੋਟ ਪਤਤ ਉਧਾਰ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ਦੀਨ ਦਰਦ ਦੁਖ ਭੰਜਣ ਸੁਆਮੀ ਜਿਸ ਭਾਵੈ ਤਿਸੈ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਤੋਟ ਨਹੀਂ ਤਿਸ ਕਰਤੇ ਪੂਰ ਰਹਿਉ ਰਤਨਾਗਰ ਰੇ ਜਾਚਕ ਜਾਚੈ ਜਾਚਕ ਜਾਚੈ ਨਾਮ ਤੇਰਾ ਸਵਾਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਨਾਈ ਜਾਤੇ ਬਿਰਥਾ ਨਾ ਕੋਈ ਰੇ ਗਰੀਬ ਨਿਵਾਜ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਦੂਰ ਦਰੇਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਵੀ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦਾ ਆਨੰਦ ਪ੍ਰਾਪਤ ਕਰਦੇ ਨੇ ਵੱਡਿਆਂ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਖਾਲਸਾ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਗਤ ਕਰਨ ਦਾ ਬਾਣੀ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦਿਨ ਚੜ੍ਹਦਾ ਹੈ ਬਤੀਤ ਹੋ ਜਾਂਦਾ ਹੈ ਜਿਹਨੂੰ ਗਰੀਬ ਨਿਵਾਜ ਕਹਿੰਦੇ ਨੇ ਜੋ ਦਿਨ ਆਵੇ ਸੋ ਦਿਨ ਜਾ ਹੀ ਚਲਾ ਜਾਂਦਾ ਹੈ ਰਾਤ ਆ ਜਾਂਦੀ ਹੈ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਦਿਨ ਵੀ ਨਿਕਲ ਜਾਂਦਾ ਹੈ ਰਾਤ ਵੀ ਨਿਕਲ ਜਾਂਦੀ ਹੈ ਦਿਨ ਤੇ ਰਾਤ ਦੀਆਂ ਵਿਦਵਾਨ ਤਕਰੀਬਨ 60 ਘੜੀਆਂ ਮੰਨਦੇ ਨੇ 60 ਘੜੀਆਂ ਦਿਨ ਤੇ ਰਾਤ ਦੀਆਂ 60

ਕਾਰੋਬਾਰ ਉਨਾਹਠ ਘੜੀਆਂ ਕਾਰੋਬਾਰ ਕਰੀ ਚੱਲ, ਜੋ ਕਰਨਾ ਕਰੀ ਚੱਲ, ਪਰ ਸੱਠਵੀਂ ਘੜੀ ਜਿਹੜੀ ਆ ਗੁਰੂ ਦੇ ਲੇਖੇ ਲਾ ਦੇ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਤ ਬੜਾ ਪਿਆਰਾ ਸਾਂਝਾ ਕੀਤਾ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂ। ਕਹਿੰਦੇ ਜੈਸੇ ਬੋਝ ਭਰੀ ਨਾਵ ਆਂਗਰੀ ਦੋਏ ਬਾਹਰ ਹੋਏ। ਇੱਕ ਬਿਤ ਮੈਂ ਤਾਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਵੀ ਸਾਡਾ ਸੰਗਤ ਕਰਨ ਦਾ ਰੁਝਾਅ ਬਣ ਜਾਵੇ, ਸੰਗਤ ਵਿੱਚ ਬੈਠਣ ਦਾ ਸੁਭਾਗ ਬਣ ਜਾਵੇ, ਜਾਂ ਘਰਾਂ ਵਿੱਚ ਜਦੋਂ ਤੁਸੀਂ ਕਥਾ ਕੀਰਤਨ ਸਰਵਣ ਕਰਦੇ ਹੋ ਉਸ ਵੇਲੇ ਚੌਂਕੜਾ ਮਾਰ ਕੇ ਜਿਵੇਂ ਜਿਵੇਂ ਤੁਹਾਡੇ ਕੋਲ ਸਾਧਨ ਹੈ ਤਿਵੇਂ ਤਿਵੇਂ ਗੁਰੂ ਦੀ ਬਾਣੀ ਨੂੰ ਸਰਵਣ ਕੀਤਾ ਜਾਵੇ। ਉਹ ਘੜੀਆਂ ਲੇਖੇ ਲੱਗ ਜਾਂਦੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਬੋਝ ਭਰੀ ਨਾਵ ਆਂਗਰੀ ਦੋਏ ਬਾਰ ਹੋਏ। ਨਾਵ ਮੀਨਜ ਹੁੰਦਾ ਜੀ ਬੇੜਾ, ਬੇੜੀ ਸਵਾਰੀਆਂ ਦੀ, ਜਨਤਾ ਦੀ ਭਰੀ ਹੋਈ ਹੈ, ਬਹੁਤ ਮਨੁੱਖ ਉਹਦੇ ਵਿੱਚ ਬੈਠੇ ਨੇ, ਸਮੁੰਦਰ ਵਿੱਚ ਜਾ ਰਹੀ ਹੈ, ਛੱਲਾਂ ਮਾਰ ਰਿਹਾ ਹੈ ਪਾਣੀ, ਸਿਰਫ ਦੋ ਉਂਗਲਾਂ ਬਾਹਰ ਹੈ। ਜਦੋਂ ਛੱਲ ਵੱਜਦੀ ਹੈ ਤੇ ਬੇੜਾ ਡਾਵਾਂ ਡੋਲ ਹੁੰਦਾ, ਬੇੜੇ ਵਿੱਚ ਬੈਠੇ ਹੋਏ ਸਾਰੇ ਕਹਿੰਦੇ ਜੀ ਰੱਬ ਕਰੇ ਪਾਰ ਹੋ ਜਾਈਏ, ਪਾਰ ਹੋ ਜਾਈਏ, ਇਹ ਸਮੁੰਦਰ ਲੰਘ ਜਾਈਏ। ਜਿਸ ਵੇਲੇ ਵਗਦਾ ਦਰਿਆ ਸਮੁੰਦਰ ਪਾਰ ਲੰਘ ਜਾਂਦੇ ਨੇ, ਉਹ ਬੇੜੇ ਦੇ ਸਾਰੇ ਸਵਾਰ ਜਿਹੜੇ ਯਾਤਰੀ ਬੜੇ ਖੁਸ਼ ਹੁੰਦੇ ਨੇ, ਕਹਿੰਦੇ ਜੀ ਜੀਵਨ ਮਿਲ ਗਿਆ, ਅਸੀਂ ਬਾਹਰ ਨਿਕਲ ਗਏ ਹਾਂ। ਜੈਸੇ ਬੋਝ ਭਰੀ ਨਾਵ ਆਂਗੁਰੀ ਦੋਏ ਬਾਰ ਹੋਏ, ਪਾਰ ਪਰੈ ਪੂਰ ਸਭ ਹੈ ਕੁਸਲ ਬੇਹਤ ਹੈ। ਜੈਸੇ ਇੱਕ ਆਹਾਰੀ ਇੱਕ ਘਰੀ ਪੌਕ ਸਾਲਾ ਬੈਠ, ਭੋਜਨ ਕੈ ਬਿੰਜਣ ਸਵਾਦ ਕੈ ਆਘਾਤ ਹੈ। ਜਿਵੇਂ ਇੱਕ ਘੜੀ ਦਾ ਸਮਾਂ ਸਵਾਦਲੇ ਪਦਾਰਥ ਛੱਕ ਕੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਕਹਿੰਦੇ ਆਨੰਦ ਮਿਲ ਜਾਂਦਾ ਹੈ, ਜੀਵ ਖੁਸ਼ ਹੋ ਜਾਂਦਾ ਹੈ। ਜੈਸੇ ਇੱਕ ਘਰੀ ਪਾਕ ਸਾਲਾ ਬੈਠ, ਭੋਜਨ ਕੈ ਬਿੰਜਣ ਸਵਾਦ ਕੈ ਆਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੋਹਾਰ ਜਨ, ਇੱਕ ਘਰੀ ਪਾਛੈ ਦੇਸ਼ ਭੋਗਤਾ ਹੋਏ ਖਾਤ ਹੈ। ਆਠ ਪਹਿਰ ਮੈਂ ਸਾਠ ਘਰੀ, ਇੱਕ ਘਰੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ। ਐਸੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਠ ਪੈਰ ਮੈਂ ਸਾਠ ਘੜੀ, ਸੱਠ ਘੜੀਆਂ ਨੇ, ਇੱਕ ਘੜੀ ਸਾਧ ਸਮਾਗਮ ਕਰੈ। ਕਹਿੰਦੇ ਇੱਕ ਘੜੀ ਤਕਰੀਬਨ 24 ਮਿੰਟ ਗੁਰੂ ਦੀ ਸੰਗਤ ਵਿੱਚ ਆ ਕੇ ਜਪ ਲਵੇ ਸਤਨਾਮ ਸ਼੍ਰੀ ਵਾਹਿਗੁਰੂ, ਜੀਵਨ ਦਾ ਬੇੜਾ ਪਾਰ ਹੋ ਜਾਂਦਾ ਜੇ। ਤਾਂ ਹੀ ਤਾਂ ਗਰੀਬ ਨਿਵਾਸ ਸਤਿਗੁਰੂ ਜੀ ਨੇ ਬਚਨ ਕੀਤੇ ਸਨ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆਠ ਭਰੀ, ਆਠ ਪੈਰ ਸਾਠ ਘਰੀ ਮੈਂ ਜੋ ਇੱਕ ਘਰੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ। ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾਮ ਆਵੈ। ਕਹਿੰਦੇ ਜੇ ਹਰੀ ਪ੍ਰਮਾਤਮਾ ਨਾਲ ਰੱਬ ਨਾਲ ਮਿਲਣਾ ਹੋਵੇ ਤਾਂ ਇੱਕੋ ਹੀ ਸਾਧਨ ਹੈ, ਜਿੱਥੇ ਗੁਰੂ ਸਵਾਰਿਆਂ ਦੀ ਸੰਗਤ ਹੋਵੇ, ਜਿੱਥੇ ਨਾ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ। ਵੱਡਿਆਂ ਭਾਗਾਂ ਵਾਲੇ ਹੋ, ਲਮੇਰੇ ਸਮੇਂ ਤੋਂ ਬੈਠ ਕੇ ਜਿਵੇਂ ਜਿਵੇਂ ਤੁਹਾਡੇ ਕੋਲ ਸਮਾਂ ਬਖਸ਼ਿਆ ਹੈ ਤਿਵੇਂ ਤਿਵੇਂ ਸੰਗਤ ਕਰਕੇ, ਬਾਣੀ ਜਪ ਕੇ, ਬਾਣੀ ਪੜ੍ਹ ਕੇ, ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਹੋ। ਗੁਰੂ ਕੀ ਅਪਾਰ ਅਪਾਰ ਬਖਸ਼ਿਸ਼ ਹੈ। ਲੜੀਵਾਰ 22 ਵਾਰਾਂ ਦੀ ਵਿਚਾਰ ਜਿਹੜੀ ਹੈ ਉਹ ਚੱਲਦੀ ਆ ਰਹੀ ਹੈ ਤਕਰੀਬਨ ਲਮੇਰੇ ਸਮੇਂ ਤੋਂ। ਤੁਸੀਂ ਵੱਖ ਵੱਖ ਵਿਦਵਾਨਾਂ ਤੋਂ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੰਮ੍ਰਿਤ ਬਾਣੀ ਦੀ ਵਿਚਾਰ ਸ਼ਬਦ ਜੋ ਚੱਲ ਰਿਹਾ ਹੈ ਸਾਰਗ ਰਾਗ ਦੀ ਵਾਰ ਹੈ। 1245 ਅੰਗ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਜੋ ਸ਼ਬਦ ਵਿਚਾਰ ਅਧੀਨ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਨੇ ਅੱਜ ਦੇ ਸ਼ਬਦ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਆਓ ਅੱਜ ਦੇ ਅੰਮ੍ਰਿਤ ਬਚਨਾਂ

ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਮੈਂ ਮੂਰਖ ਕੀ ਕਿਤਕ ਬਤ ਹੈ, ਕੋਟ ਪਰਾਧੀ ਤਰਿਆ ਰੇ,

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਪਰਿਆ ਰੇ ਸੇ ਤਰਚਿਓ ਜਗ ਸਾਗਰ ਕੋ ਸਭ ਖੰਡ ਪਖੰਡਨ ਸ਼ੋਰ ਸ਼ਰਬ ਕੀਰਤ ਗਾਏ ਸੁਣੇ ਪ੍ਰਭੂ ਕੀ ਤਨ ਹੰਗ ਤਜੀਏ ਲਖ ਰੰਗ ਸਹਬ ਰੰਗ ਧਣੀ ਦੁਖ ਪਾਰ ਪਰੇ ਅਵ ਲੋਕਤ ਹੈ ਨਿਜ ਰੂਪ ਅਜਬ ਦੀਵਨ ਦੇਵ ਸਦਾ ਪਦ ਸੇਵਾ ਹੋ ਜ਼ਹਰ ਪੀਰ ਗੁਰੂ ਜਗ ਬਾਬਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਖਸ਼

ਨਾਮ ਸ਼੍ਰੀ ਵਾਹਿਗੁਰੂ। ਗੁਰੂ ਸਵਾਰੀ ਸੰਗਤ ਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ। ਇਸ ਸ਼ਬਦ ਦੀ ਉਥਾਨਕਾ ਸਤਿਕਾਰਯੋਗ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਲਾਇਆ ਕਰਦੇ ਨੇ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਈ ਨਦੀ ਵਿੱਚੋਂ ਬਾਹਰ ਆਏ ਨੇ, ਤਾਂ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਸਿੱਧਾ ਹੱਟ ਤੇ ਗਏ ਸੀ, ਜੋ ਮੋਦੀ ਖਾਨਾ ਕਰਦੇ ਸਨ ਦੌਲਤ ਨਵਾਬ ਦਾ। ਦੇਖਿਆ ਦਰਵਾਜ਼ੇ ਬੰਦ ਨੇ, ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਵੀ ਦਰਵਾਜ਼ੇ ਕਿੰਨੇ ਬੰਦ ਕੀਤੇ ਨੇ। ਕਹਿੰਦੇ ਜੀ ਦੌਲਤ ਖਾਨ ਨਵਾਬ ਨੇ ਕਰਵਾਏ ਨੇ। ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ, ਦਰਵਾਜ਼ੇ ਖੋਲ ਦਿੱਤੇ। ਅੰਨ ਘਨੋ ਮਿਸਟਾਣ ਲੂਣ ਮਿਰਚ ਹਰਦੀ ਲਿਹ ਮਨ ਭਾਈ, ਲਿਹ ਵਿਰਾਟ ਕਾ ਪੈਸੇ ਕੋ ਕੋ ਕਾਰਖ ਕਲੇਤ ਹੈ ਤਹਾਈ, ਅੰਬਰ ਭਾਂਤ ਅਨੇਕ ਧਰੇ ਆਪਣ ਮੈਂ ਸਭ ਦੀਨ ਲੁਟਾਈ, ਤੋਟ ਨਾ ਆਵੇ ਤੋਟ ਭਈ ਕਾਮ ਧੇਣ ਕਦੋਂ ਸੁਹਾਈ। ਕਹਿੰਦੇ ਦਰਵਾਜ਼ੇ ਖੋਲ ਦਿੱਤੇ ਨੇ, ਸਭ ਲੋਕੀ ਲਈ ਜਾ ਰਹੇ ਨੇ, ਪਰ ਘਾਟਾ ਕੋਈ ਨਹੀਂ ਪੈ ਰਿਹਾ, ਜਿਉਂਦਾ ਤਿਉਂ ਹੀ ਹੱਟ ਭਰਿਆ ਹੋਇਆ ਹੈ। ਜਿਸ ਵੇਲੇ ਦੌਲਤ ਖਾਨ ਨਵਾਬ ਨੂੰ ਪਤਾ ਲੱਗਦਾ ਹੈ, ਉਸ ਵੇਲੇ ਸਿਪਾਹੀ ਭੇਜਦਾ ਹੈ, ਹੱਟ ਬੰਦ ਕਰਵਾ ਦਿੰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਦਮ ਕਦਮ ਚੱਲ ਕੇ ਸਾਡੇ ਵਹਿਮਾਂ ਨੂੰ ਭਰਮਾਂ ਨੂੰ ਕੱਢਣ ਵਾਸਤੇ, ਫਿਰ ਅਰਜ ਕਰਾਂ ਸਾਡੇ ਵਹਿਮਾਂ ਭਰਮਾਂ ਨੂੰ ਕੱਢਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਸਾਣ ਭੂਮਿਕਾ ਵਿੱਚ ਜਾ ਕੇ ਬੈਠ ਗਏ। ਦੌਲਤ ਖਾਨ ਨਵਾਬ ਕਹਿੰਦਾ ਹਿਸਾਬ ਕਿਤਾਬ ਕਰਨਾ ਹੈ, ਬੁਲਾਵਾ ਭੇਜਦੇ ਨੇ ਮਹਾਰਾਜ ਆਉਂਦੇ ਹੀ ਨਹੀਂ ਹੈ, ਫਿਰ ਬੁਲਾਵਾ ਭੇਜਦੇ ਨੇ ਸਤਿਗੁਰੂ ਆਉਂਦੇ ਹੀ ਨਹੀਂ ਹੈ। ਉਸ ਵੇਲੇ ਇੱਕ ਕਾਜੀ ਮੌਲਾਨਾ ਨੂੰ ਭੇਜਿਆ ਜਾਂਦਾ ਹੈ ਕਿ ਜਿਸ ਵੇਲੇ ਉਹ ਕਾਜੀ ਮੌਲਾਨਾ ਕਹਿੰਦਾ ਜੀ ਉਹਨਾਂ ਦੇ ਵਿੱਚ ਭੂਤ ਸਵਾਰ ਹੋ ਗਿਆ, ਜਿੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ, ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਇਹ ਵੀ ਸ਼ਬਦ ਉਦੋਂ ਮਹਾਰਾਜ ਨੇ ਉਚਾਰਨ ਕੀਤਾ ਸੀ ਖਾਲਸਾ ਜੀ। ਜਿਸ ਵੇਲੇ ਦੌਲਤ ਖਾਨ ਬਾਬ ਕਾਜੀ ਮੌਲਾਨੇ ਨੂੰ ਕਹਿੰਦਾ ਹੈ ਤੇ ਕਾਜੀ ਮੌਲਾਨਾ ਕਹਿੰਦਾ ਹੈ ਜੀ ਮੈਂ ਇੰਨੇ ਪੈਸੇ ਲਵਾਂਗਾ, ਇੰਨੀ ਮਾਇਆ ਲਵਾਂਗਾ, ਇੰਨੇ ਪਦਾਰਥ ਲਵਾਂਗਾ, ਤੇ ਤੁਹਾਡੇ ਮੋਦੀ ਦਾ ਜਿਹੜਾ ਭੂਤ ਨਾ ਹੈ ਨਾ, ਜਿਹੜੇ ਭੂਤ ਚਿੰਬੜੇ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਦਿਆਂਗਾ। ਤਾਂ ਜਿਸ ਵੇਲੇ ਦੌਲਤ ਖਾਨ ਬਾਬ ਕਹਿੰਦਾ ਵੀ ਜੋ ਤੂੰ ਮੰਗ ਰਿਹਾ ਹੈ ਉਹ ਤੈਨੂੰ ਦੇ ਦਿਆਂਗੇ, ਤੂੰ ਨਾਨਕ ਨੂੰ ਜਿਵੇਂ ਕਿਵੇਂ ਇੱਕ ਵਾਰ ਮੇਰੇ ਕੋਲ ਲੈ ਕੇ ਆਉਣਾ ਕਰ। ਤੇ ਜਿਸ ਵੇਲੇ ਉਹ ਕਾਜੀ ਮੌਲਾਨਾ ਜਿਹੜਾ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਜਾਂਦਾ ਹੈ, ਉਸ ਵੇਲੇ ਇੱਕ ਧੂੰਆਂ ਤਖਾਉਂਦਾ ਹੈ, ਰੂੰਦੀ ਵੱਟੀ ਵੱਟਦਾ ਨੂੰ ਧੂੰਆਂ ਤੁਖਾ ਕੇ ਤੇ ਸਤਿਗੁਰੂ ਮਹਾਰਾਜ ਦੇ ਕੋਲ ਕਰਦਾ ਹੈ। ਤਾਂ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਨੇ ਉਦੋਂ ਸ਼ਬਦ ਉਚਾਰਨ ਕੀਤਾ

ਰਸਨਾ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ ਉਹ ਕਾਜੀ ਮੁਲਾਨਿਆ ਤੂੰ ਤੇ ਪ੍ਰਭੂ ਪਰਮਾਤਮਾ ਦਾ ਨਾਂ ਲਿਖ ਲਿਖ ਕੇ ਵੇਚ ਰਿਹਾ ਹੈ ਵੀ ਮੈਂ ਇਹਦੇ ਕਰਕੇ ਇਹਨਾਂ ਨੂੰ ਠੀਕ ਕਰ ਦਿਆਂਗਾ। ਤੇਰਾ ਜਿਉਣਾ ਤ੍ਰਿਗ ਹੈ, ਤੇਰੇ ਜਿਉਣ ਨੂੰ ਤ੍ਰਿਗ ਹੈ ਜਿਹੜਾ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਵੇਚ ਰਿਹਾ ਹੈ ਵੀ ਮੈਂ ਇਹਦੇ ਬਦਲੇ ਆਹ ਕੁਝ ਲਵਾਂਗਾ। ਨਾਮ ਦਾ ਕਦੇ ਮੁੱਲ ਨਹੀਂ ਪਿਆ ਜਾਂਦਾ, ਜਿਹੜਾ ਨਾਮ ਦਾ ਮੁੱਲ ਪਾਉਂਦੇ ਨੇ ਉਹ ਤ੍ਰਿਗ ਨੇ। ਤਾਂ ਬੋਲ ਕਬੀਰ ਸਾਹਿਬ ਜੀ ਨੇ ਕਹੇ ਸੀ ਨਾ, ਕੋਈ ਰਾਜਾ ਬਾਬਾ ਕਬੀਰ ਸਾਹਿਬ ਜੀ ਕੋਲ ਸੋਨੇ ਦਾ ਥਾਲ ਭਰ ਕੇ ਮੋਹਰਾਂ ਭਰ ਕੇ ਕੋਲ ਲੈ ਆਇਆ। ਕਬੀਰ ਸਾਹਿਬ ਜੀ ਕਹਿਣ ਲੱਗੇ ਰਾਜਾ ਨੇ ਕੀ ਹੈ? ਕਹਿਣ ਲੱਗਾ ਜੀ ਇਹ ਸੋਹਣਾ ਹੈ, ਚਾਂਦੀ ਹੈ, ਮੋਹਰਾਂ ਕਾਹਦੇ ਵਾਸਤੇ ਲਿਆਇਆ? ਕਹਿਣ ਲੱਗਾ ਜੀ ਇਹ ਲੈ ਲਓ ਤੇ ਨਾਮ ਦੇ ਦੋ। ਕਬੀਰ ਸਾਹਿਬ ਜੀ ਕਹਿੰਦੇ

भाई कदे सोने चांदी मोहरां दे नाल रब दा नाम नहीं ओ मिलदा, ओदा नाम तां केवल मन दत्या प्रेम नाल मिलदा है। तेवे गुरु नानक महाराज सचे पातशाह जी कहिंदे ओ काजी तेरे जीवन नूं त्रिग है त्रिग है, तू ए नाम दे बदले धन पदार्थ मंग मंग के लै रहा है। गुरु सवारी संगत जी उन्हां दा ते त्रिग है, पर जेड़े संगत तो वांझे आ ना, जेड़े संगत तो सखणे ने, जिन्हां नूं गुरु बाबा जी दी संगत प्राप्त नहीं हुंदे, त्रिग शब्द महाराज ने उन्हां वास्ते भी वरत्या है। सतगुरु महाराज दे अमृत बाचा ने जो सतगुर शरण संगत नहीं आए, हां जी त्रिग जीवे त्रिग जीवास। इहदे विच तीन काल दे बोल ने, पिछला लंघ चुका समा, हुण समा चल रहा है, जिहड़ा अगाह आउण वाला। फिर बचन करा त्रिग जीवे, जिहड़े पहला उन्होंने श्वास लै ले ने, जिहड़ा पहला समा गुजर चुका है ਉਹ ਵੀ ਉਹਨਾਂ ਦਾ ਬੇਅਰਥ ਹੈ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਤੇ ਜਿਹੜਾ ਹੁਣ ਜੀ ਰਹੇ ਨੇ ਉਹ ਵੀ ਤ੍ਰਿਗ ਹੈ, ਤੇ ਜਿਹੜਾ ਅੱਗੇ ਆਸ ਲਾ ਕੇ ਜੀਵ ਰਹੇ ਨੇ ਉਹਨੂੰ ਵੀ ਤ੍ਰਿਗ ਹੈ। ਫਿਰ ਅਰਜ ਕਰਾ ਜੋ ਸਤਿਗੁਰ ਸ਼ਰਨ ਸਰਨ ਹੀ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਗੁਰੂ ਸਵਾਰੀ ਸੰਗਤ ਜੀ ਜਿੱਥੇ ਇਹ ਤ੍ਰਿਗ ਹੈ ਨਾ, ਜਿਹੜੇ ਸੰਗਤ ਤੋਂ ਵਾਂਝੇ ਨੇ, ਜਿਹੜੇ ਨਾਮ ਤੋਂ ਵਾਂਝੇ ਨੇ, ਗੁਰੂ ਦੀ ਬਾਣੀ ਤੋਂ ਸੱਖਣੇ ਨੇ, ਉਹਨਾਂ ਦੇ ਖਾਣ ਨੂੰ ਵੀ ਤ੍ਰਿਗ ਹੈ, ਮਾਫ਼ ਕਰ ਦਿਓ, ਉਹਨਾਂ ਦੇ ਪਹਿਨਣ ਨੂੰ ਵੀ ਤ੍ਰਿਗ ਹੈ, ਉਹਨਾਂ ਦੇ ਸੌਣ ਨੂੰ ਵੀ ਤ੍ਰਿਗ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਾਚਾ ਨੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਪ੍ਰੀਤ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਚਨ ਹੈ ਤ੍ਰਿਗ ਖਾਣ ਨੂੰ ਤ੍ਰਿਗ ਹੈ। ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ, ਜਦੋਂ ਪਦਾਰਥ ਛੱਕ ਰਿਹਾ ਹੈ ਨਾ, ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਤੇਰੇ ਅੱਗੇ ਥਾਲ ਪਰੋਸ ਕੇ ਆ ਗਿਆ ਹੈ, ਤੇ ਗੁਰੂ ਦਾ ਸ਼ੁਕਰਾਨਾ ਕਰਿਆ ਕਰ, ਜਿਸ ਦਾ ਦਿੱਤਾ ਖਾਵਣਾ ਇਸ ਕਹੀਏ ਸਾਬਾਸ, ਜਿਹ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖਮਣ ਮਾਹੇ। ਜਿਹਦੇ ਪਦਾਰਥ ਖਾਰੇ ਦਾ ਸ਼ੁਕਰ ਕਰ, ਨਹੀਂ ਤੇ ਤ੍ਰਿਗ ਬਣ ਜਾਣਾ ਹੈ, ਨਹੀਂ ਤੇ ਖਾਦੇ ਹੋਏ ਪਦਾਰਥਾਂ ਨੇ ਵਿਕਾਰ ਪੈਦਾ ਕਰ ਦੇਣੇ ਨੇ। ਤ੍ਰਿਗ ਤ੍ਰਿਗ ਖਾਇਆ, ਉਹ ਤ੍ਰਿਗ ਤ੍ਰਿਗ ਸੋਇਆ, ਸੋਹਣੀਆਂ ਸੇਜਾਂ ਤੇ ਸੌ ਰਿਹਾ ਹੈ, ਉਹ ਵੀ ਤ੍ਰਿਗ ਹੈ ਤ੍ਰਿਗ ਹੈ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਦਾ ਅਰਥ ਹੈ ਲਾਣਤ ਹੈ, ਫਟੇਮੂ ਹੈ, ਕਹਿੰਦੇ ਸੋਹਣੇ ਸੋਹਣੇ ਵਸਤਰ ਪਹਿ ਰਿਹਾ ਹੈ ਨਾ, ਤੇ ਰੱਬ ਦਾ ਸ਼ੁਕਰ ਕਰ, ਨਹੀਂ ਤਾਂ ਮਹਾਰਾਜ ਕਹਿੰਦੇ ਉਹ ਵੀ ਤ੍ਰਿਗ ਬਣ ਜਾਂਦੇ ਨੇ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਪ੍ਰੀਤ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ, ਕਹਿੰਦੇ ਉਹ ਕੁਟੰਬ ਕਬੀਲੇ ਨਾਲ ਪ੍ਰੀਤੀ ਤੇ ਲਾਈ ਬੈਠਾ ਹੈ, ਉਹ ਵੀ ਤ੍ਰਿਗ ਹੈ ਜੇ ਗੁਰੂ ਨਾਲ ਪ੍ਰੀਤੀ ਨਹੀਂ ਬਣਦੀ। ਇਸ ਕਰਕੇ ਮਹਾਰਾਜ ਕਹਿੰਦੇ ਤ੍ਰਿਗ ਹੋਰ ਵੀ ਸ਼ਬਦ ਬੜਾ ਆਉਂਦਾ, ਜੇ ਤੂੰ ਨਾਮ ਤੋਂ ਸੱਖਣਾ ਹੈ ਨਾ, ਗੁਰੂ ਦੀ ਸੱਖਣਾ, ਗੁਰੂ ਦੇ ਸੰਗਤ ਤੋਂ ਸੱਖਣਾ ਹੈ, ਤਾਂ ਮਹਾਰਾਜ ਕਹਿੰਦੇ ਨੇ ਫਿਰ ਤੇਰੇ ਨਾਲੋਂ ਪਸ਼ੂ ਚੰਗਾ ਹੈ, ਉਹ ਖਲ ਪੱਠੇ ਖਾ ਕੇ ਤਾਂ ਦੁੱਧ ਦਿੰਦਾ ਹੈ, ਤੂੰ ਛੱਤੀ ਪਦਾਰਥ ਛੱਕ ਕੇ ਕੁਜੀਲ ਕਰਦਾ ਹੈ। ਤਾਂ ਮਹਾਰਾਜ ਦੇ ਅੰਮ੍ਰਿਤ ਬਾਚਾ ਨੇ

ਕਰੇ ਉਹ ਪਸ਼ੂ ਮਿਲੇ ਚੰਗਿਆਈਆਂ, ਕਹਿੰਦੇ ਪਸ਼ੂ ਨੂੰ ਤੇ ਚੰਗਿਆਈਆਂ ਮਿਲ ਗਈਆਂ ਨੇ, ਕਿਉਂ ਉਹਨੇ ਖਲ ਪੱਠੇ ਖਾ ਕੇ ਸਮੁੰਦਰ ਦੁੱਧ ਦਿੱਤਾ ਹੈ, ਅੰਮ੍ਰਿਤ ਦਿੱਤਾ ਹੈ, ਪਦਾਰਥ ਬਣੇ ਨੇ, ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਨਾਮ ਵੀ ਹੋਣੇ ਆਦਮੀ ਉਹ ਤ੍ਰਿਗ ਜੀਵਨ ਕਰਮ ਕਰੇ। ਪਾਤਸ਼ਾਹ ਜੀ ਕਹਿੰਦੇ ਉਹ ਕਰਮ ਕਰਦੇ ਨੇ, ਉਹਨਾਂ ਦੇ ਕਰਮ ਕਰਨ ਨੂੰ ਤ੍ਰਿਗ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੋ ਜੋ ਵੀ ਉਹ ਕਰ ਰਹੇ ਨੇ ਨਾਮ ਤੋਂ ਸੱਖਣੇ ਉਹਨਾਂ ਦੇ ਖਲਵਾੜੇ ਜਾਣੀ ਕਿ ਉੱਜੜ ਹੈ। ਜੇ ਗੁਰੂ ਸਵਾਰੀ ਸੰਗਤ ਜੀ ਖੇਤੀ ਵਿੱਚ ਫਸਲ ਹੀ ਪੈਦਾ ਨਹੀਂ ਹੋਈ ਤੇ ਖਲਵਾੜੇ ਕਿੱਥੋਂ ਲੱਗਣੇ ਨੇ? ਭਰੀਆਂ ਇਕੱਠੀਆਂ ਕਰੀਆਂ ਜਾਂਦੀਆਂ ਸਨ ਇੱਕ ਥਾਂ ਤੇ। ਮਹਾਰਾਜ ਕਹਿੰਦੇ ਜਦੋਂ ਖੇਤੀ ਨਹੀਂ ਹੋਈ ਤਾਂ ਫਿਰ ਖਲਵਾੜੇ ਕਿੱਥੋਂ ਹੋਣਗੇ? ਖੇਤੀ ਕਿਵੇਂ ਕਰਨੀ ਹੈ? ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗ, ਉਹ ਰੱਖ ਗਰੀਬੀ। ਖਲਵਾੜੇ ਤਾਂ ਹੀ ਲੱਗਣਗੇ ਨਾ, ਗੁਰੂ ਨਾਨਕ ਮਹਾਰਾਜ ਦਾ ਹੀ ਸ਼ਬਦ ਹੈ, ਸੋਰਠ ਰਗ ਦਾ ਸ਼ਬਦ ਹੈ। ਕਹਿੰਦੇ ਮਨ ਨੂੰ ਹਲ ਬਣਾ ਲਾ, ਹਲ ਹਲ ਤੋਂ ਬਿਨਾਂ ਕਦੇ ਜ਼ਮੀਨ ਨਹੀਂ ਵਾਹੀ ਜਾਂਦੀ। ਮਨ ਨੂੰ ਹਲ ਬਣਾ, ਤੇ ਜਦੋਂ ਮਨ ਨੂੰ ਹਲ ਬਣਾਵੇਗਾ ਤੇ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਜਿਹੜੇ ਖੱਬਲ ਨੇ, ਜਿਹੜੇ ਕੰਡੇ ਨੇ, ਕਹਿੰਦੇ ਮਨ ਰੂਪੀ ਹਲ ਦੇ ਨਾਲ ਗੁਰੂ ਗੁਰੂ ਦੇ ਜਾਪ ਨੂੰ ਜਪ ਕੇ ਕਹਿੰਦੇ ਕਾਮ ਕ੍ਰੋਧ ਲੋਭ ਹੰਕਾਰ ਦੇ ਕੰਡੇ ਜਿਹੜੇ ਨੇ ਉਹਨਾਂ ਨੂੰ ਪੱਟ ਦੇਣਾ ਕਰ। ਇਹ ਸਰੀਰ ਇੱਕ ਖੇਤ ਹੈ, ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਸਰਮ ਦਾ ਅਰਥ ਹੈ ਵੈਰਾਗ, ਵੈਰਾਗ ਦਾ ਅਰਥ ਹੈ ਗਿਆਨ। ਗਿਆਨ ਤੇ ਨਾਮ ਆਵੇਗਾ, ਕਹਿੰਦੇ ਨਾਮ ਦਾ ਪਾਣੀ ਦੇ, ਸਰੀਰ ਖੇਤ ਬਣ ਜਾਵੇ ਤੇ ਜਿਸ ਵੇਲੇ ਖੇਤ ਨੂੰ ਪਾਣੀ ਲਾਇਆ ਜਾਵੇ ਫਿਰ ਵੱਤ ਆ ਜਾਂਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਵੱਤ ਲੱਗੀ ਸੱਚਾ ਨਾਮ ਕੀ, ਜੋ ਬੀਜੈ ਸੋ ਖਾਏ। ਤੇ ਫਿਰ ਇਹਦੇ ਵਿੱਚ ਬੀਜ ਕਿਹੜਾ ਬੀਜਣਾ ਈ? ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਤੇਰੇ ਖਲਵਾੜੇ ਲੱਗ ਜਾਣੇ ਨੇ। ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ। ਨਾਮ ਦਾ ਬੀਜ ਬੀਜ ਦਿੱਤਾ ਭਾਵ ਰਸਨਾ ਦੁਆਰੇ ਗੁਰੂ ਗੁਰੂ ਜਪਿਆ, ਤਾਂ ਇੱਕ ਗੱਲ ਦਾ ਹੋਰ ਖਿਆਲ ਰੱਖੀ, ਜੇ ਕਿਰਸਾਨ ਬੀਜ ਬੀਜ ਦੇਵੇ ਉਹਦੇ ਤੇ ਸੁਹਾਗਾ ਨਾ ਫੇਰੇ, ਭਾਵ ਬੀਜ ਨੂੰ ਨਾ ਟੱਕੇ, ਤਾਂ ਉਹ ਬੀਜ ਕਾਂ ਚਿੜੀਆਂ ਚੁੱਕ ਜਾਂਦੇ ਨੇ। ਜੇ ਸੂਰਜ ਦੀਆਂ ਕਿਰਨਾਂ ਬਹੁਤੀਆਂ ਪੈ ਜਾਣ ਤਾਂ ਔੜ ਲੱਗ ਜਾਂਦੀ, ਉਹ ਬੀਜ ਨਹੀਂ ਉੱਗਦਾ। ਤਾਂ ਮਹਾਰਾਜ ਕਹਿੰਦੇ ਸੰਤੋਖ ਦਾ ਸੁਹਾਗਾ ਫੇਰ ਦੇ, ਤੇਰੇ ਖਲਵਾੜੇ ਲੱਗ ਜਾਣਗੇ, ਸੰਤੋਖ ਦਾ ਸੁਹਾਗਾ ਫੇਰ। ਭਾਵ ਨਾਮ ਜਪ ਕੇ ਬੰਦਗੀ ਕਰਕੇ ਸੰਗਤ ਕਰਕੇ ਆਪਾ ਨਹੀਂ ਜਨਾਉਣਾ, ਭਾਵ ਹਿਰਦੇ ਵਿੱਚ ਗਰੀਬੀ ਲੈ ਆਉਣੀ ਹੈ, ਗਰੀਬੀ ਤੋਂ ਭਾਵ ਹਿਰਦੇ ਵਿੱਚ ਨਿਮਰਤਾ ਲੈ ਆਉਣੀ ਹੈ। ਹਉ ਤੇ ਸਵਿੱਟੋਂ ਵਾਰਿਆ ਹੁੰਦਾ ਤਾਣ ਜੋ ਹੋਏ ਨੀ ਤਾਣਾ, ਹਉ ਤੇ ਸਵਿੱਟੋਂ ਵਾਰਿਆ ਹੁੰਦਾ ਮਾਣ ਜੋ ਹੋਏ ਨੀ ਮਾਣਾ। ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਭਾਓ ਕਰਮ ਕਰ ਜੰਮ ਸੀ ਸੇ ਕਰ ਭਾਗਟ ਦੇਖ। ਕਹਿੰਦੇ ਗੁਰੂ ਦੇ ਨਾਲ ਪ੍ਰੇਮ ਕਰਨਾ ਹੈ, ਬੀਜ ਜੰਮ ਜਾਵੇਗਾ, ਭਾਵ ਉੱਗ ਜਾਵੇਗਾ, ਤੇਰੇ ਜਿਹੜੀ ਖੇਤੀ ਹਰੀ ਭਰੀ ਹੋ ਜਾਵੇਗੀ।

0: ਕਿਉਂਕਿ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਨਹੀਂ ਹੈ, ਗੁਰੂ ਦੀ ਸੰਗਤ ਤੋਂ ਬਾਹਰ ਹੀ ਰਹੇ ਨੇ, ਤੇ ਗੁਰੂ ਦੀ ਸੰਗਤ ਤੋਂ ਬਿਨਾਂ ਕਦੇ ਪ੍ਰੇਮ ਪੈਦਾ ਨਹੀਂ ਹੁੰਦਾ, ਤੇ ਪ੍ਰੇਮ ਤੋਂ ਬਿਨਾਂ ਕਦੇ ਨਹੀਂ ਜਪਿਆ ਜਾਂਦਾ ਸਤਨਾਮ ਸ਼੍ਰੀ
1: ਵਾਹਿਗੁਰੂ।
0: ਲੱਖ ਯਤਨ ਕਰ ਲਓ, ਸੰਗਤ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੈ, ਤੇ ਪ੍ਰੇਮ ਤੋਂ ਬਿਨਾਂ ਕਦੇ ਗੁਰੂ ਦਾ ਨਾਮ ਨਹੀਂ ਜੇ। ਸਤਿਗੁਰਾਂ ਦੇ ਅੰਮ੍ਰਿਤ ਵਚਨ ਕਹਿੰਦੇ ਚਿੱਤ ਸਿਮਰਨ ਕਰੋ, ਸੰਗਤ ਵਿੱਚ ਜਦੋਂ ਬੈਠਦੇ ਜੇ ਨਾ, ਤੇ ਸੁਭਾਵਿਕ ਚਿੱਤ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਚੇਤੇ ਆ ਜਾਂਦਾ ਜੇ। ਚਿੱਤ ਸਿਮਰਨ ਕਰੋ, ਸੰਗਤ ਵਿੱਚ ਆ ਕੇ ਚੇਤਾ ਆਉਂਦਾ ਜੇ ਨਾਮ ਦਾ, ਨੈਣ ਅਵਲੋਕਣੋ ਤੇ ਨੇਤਰਾਂ ਨਾਲ ਮੇਰੇ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਸੰਗਤ ਵਿੱਚ ਆ ਕੇ ਗੁਰੂ ਦੇ ਵੀ ਦਰਸ਼ਨ ਹੋ ਗਏ ਤੇ ਸੰਗਤ ਦੇ ਵੀ ਦਰਸ਼ਨ ਹੋ ਗਏ। ਸਰਵਣ ਬਾਣੀ ਸੋ ਜਸ ਪੂਰ ਰਾਖੋ, ਤੇ ਫਿਰ ਬੈਠਿਆਂ ਬੈਠਿਆਂ ਕੰਨਾਂ ਨਾਲ ਬਾਣੀ ਵੀ ਸੁਣੀ ਜਾਂਦੇ ਜੇ। ਕਿੰਨੀਆਂ ਕਿਰਪਾ ਵਰਤ ਗਈਆਂ ਨੇ, ਚਿੱਤ ਵਿੱਚ ਸਿਮਰਨ ਆ ਗਿਆ, ਨੇਤਰਾਂ ਨਾਲ ਗੁਰੂ ਦੇ ਦੀਦਾਰ ਹੋ ਗਏ ਨੇ, ਕੰਨਾਂ ਨਾਲ ਗੁਰੂ ਦੀ ਬਾਣੀ ਸਰਵਣ ਮਿਲ ਗਈ ਹੈ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਤਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤਉ ਮੋਲ ਮਹਿੰਗੀ ਲਈ ਜੀ ਸਟੈ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਤੇ ਜੇ ਸੰਗਤ ਤੋਂ ਬਾਰੇ ਨੇ ਸ਼ਰਨ ਵਿੱਚ ਨਹੀਂ ਆਏ ਤਾਂ ਮਹਾਰਾਜ ਕਹਿੰਦੇ ਪ੍ਰਾਪਤੀ ਨਹੀਂ ਹੈ।
1: ਅੱਗੇ ਲਹਿ ਨਾ ਦਾਦ,
0: ਅਰਥ ਹੁੰਦਾ ਜੀ ਨਿਆਂ ਕਰਨਾ। ਆਮ ਦੋ ਬੰਦੇ ਝਗੜ ਪੈਂਦੇ ਨੇ, ਲੜ ਪੈਂਦੇ ਨੇ, ਤੀਜਾ ਬੰਦਾ ਕਹਿੰਦਾ ਜੀ ਸਾਡਾ ਨਿਆਂ ਕਰ ਦਿਓ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਹੜੇ ਸੰਗਤ ਵਿੱਚ ਆਏ ਨੀ, ਨਿਆਂ ਤੇ ਰੱਬ ਨੇ ਕਰਨਾ ਨਾ, ਸੰਗਤ ਵਿੱਚ ਆਏ ਨਹੀਂ, ਹਾਜ਼ਰੀ ਲੱਗੀ ਨਹੀਂ ਹੈ, ਕਹਿੰਦੇ ਫਿਰ ਅਗਲਾ ਨਿਆਂ ਨਾ ਸਮਝੀ, ਫਿਰ ਤਾਂ ਬਸ ਆਈ ਗੱਲ ਹੋਣੀ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਕਹਿੰਦੇ ਫਿਰ ਇੱਥੇ ਨਿਆਂ ਨਾ ਭਾਲੀ ਵੀ ਹੁਣ ਮੈਨੂੰ ਸੁੱਖ ਮਿਲ ਜਾਵੇ, ਦਾਦ ਵੀ ਮੈਨੂੰ ਸੁੱਖ ਮਿਲ ਜਾਵੇ, ਨਾ ਨਾ ਨਾ ਬਿਲਕੁਲ ਨਹੀਂ ਹੈ। ਭਾਵ ਜਿਹੋ ਜਿਹਾ ਤੂੰ ਬੀਜਿਆ ਹੈ ਤਿਵੇਂ ਦਾ ਫਲ ਤੈਨੂੰ ਭੁਗਤਣਾ ਪਵੇਗਾ, ਆਪ ਬੀਜ ਆਪੇ ਹੀ ਖਾਓ, ਜੋ ਬੀਜਿਆ ਹੈ ਉਹ ਤੈਨੂੰ

0: ਉਹ ਸਿਆਣਾ ਬੰਦਾ ਨਹੀਂ ਆਖਿਆ ਜਾਂਦਾ ਜਿਹੜਾ ਝਗੜੇ ਕਰਕੇ ਉਪੱਧਰ ਪੈਦਾ ਕਰ ਦੇਵੇ, ਜਿਹਦੀ ਬੋਲੀ ਵਿੱਚ ਹਮੇਸ਼ਾ ਹੀ ਕੁੜੱਤਣ ਹੋਵੇ, ਭਾਵ ਸਿਆਣਾ ਬੰਦਾ ਉਹ ਕਿਹਾ ਜਾਂਦਾ ਹੈ, ਅਕਲ ਵਾਲਾ ਉਹ ਕਿਹਾ ਜਾਂਦਾ ਹੈ ਜਿਹੜਾ ਮਿੱਠ ਬੋਲੜਾ ਹੋ ਜਾਂਦਾ ਹੈ, ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਲੈ ਕੇ, ਗੁਰੂ ਦੇ ਬੋਲਾਂ ਨੂੰ ਲੈ ਕੇ, ਕਿਉਂਕਿ ਜਿਹੋ ਜੇ ਅੰਦਰੋਂ ਬੋਲ ਬੋਲੇਗਾ ਤੇਵੇਂ ਦੇ ਪੈਦਾ ਹੋ ਜਾਣਗੇ, ਕੌੜਾ ਬੋਲੇਗਾ ਤੇ ਬਾਅਦ ਕੇ ਝਗੜਾ ਹੋ ਜਾਵੇਗਾ, ਬਾਅਦ ਨਾਮ ਝਗੜੇ ਦਾ ਹੀ ਹੈ। ਸਿਆਣੇ ਕਹਿੰਦੇ ਨੇ, ਆਮ ਤੁਹਾਡੀਆਂ ਕਹਾਵਤਾਂ ਨੇ ਵੀ ਤਾੜੀ ਜਿਹੜੀ ਹੱਥਾਂ ਦੀ ਉਹ ਦੋਨਾਂ ਹੱਥਾਂ ਨਾਲ ਵੱਜਦੀ, ਕਦੇ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਅਕਲ ਵਾਲਾ ਬੰਦਾ ਉਹ ਹੈ ਜਿਹੜਾ ਨਿਉਂ ਜਾਂਦਾ ਹੈ, ਨਿਵੇ ਸੋ ਗੌਰਾ ਹੋਏ, ਜਿਹੜਾ ਨਿਭ ਗਿਆ, ਕਹਿੰਦਾ ਜੀ ਇਹਦਾ ਕੰਮ ਹੈ, ਬੋਲ ਗਿਆ ਹੈ, ਝਗੜਾ ਕਰਦਾ ਹੈ, ਕਰੀ ਜਾਵੇ, ਆਪਾਂ ਨਹੀਂ ਕਰਨਾ। ਕਿਉਂਕਿ ਮਹਾਰਾਜ ਕਹਿੰਦੇ ਉਹਦੇ ਬੰਦੇ ਦੇ ਬੋਲ ਜਿਹੜੇ ਨਾ ਉਹ ਇਉਂ ਸਮਝ ਲਓ, ਸਾਕਤ ਕਾ ਬੱਕਣਾ ਇਉਂ ਜਾਣੋ ਜੈਸੇ ਪਾਵਣ ਚੁਲਾਈ, ਉਹਦੇ ਬੋਲ ਤਾਂ ਇਹੋ ਸਮਝ ਲਓ, ਹਵਾ ਆਉਂਦੀ ਹੈ ਬੁੱਲਾ ਆਇਆ ਜੀ ਉੱਡ ਗਏ। ਕਹਿੰਦੇ ਉਹ ਅਕਲ ਵਾਲਾ ਬੰਦਾ ਨਹੀਂ ਹੈ ਜਿਹੜਾ ਝਗੜੇ ਕਰਦਾ ਹੈ ਜੇ।
1: ਅਕਲੇ ਸਾਹਿਬ ਸੇਵਿਆ,
0: ਅਕਲ ਦੁਆਰੇ ਅਕਲ ਕਦੋਂ ਆਵੇਗੀ, ਜਦੋਂ ਗੁਰੂ ਦੀ ਸੰਗਤ ਵਿੱਚ ਆ ਜਾਵੇਗਾ, ਜਦੋਂ ਬਾਣੀ ਸੁਣੇਗਾ, ਤੇ ਜਦੋਂ ਬਾਣੀ ਸੁਣੇਗਾ ਗੁਰੂ ਦੇ ਬੋਲ ਆ ਜਾਣਗੇ,

0: ਤੇ ਜਦੋਂ ਇਹ ਬਾਣੀ ਸੁਣੇਗਾ ਫਿਰ ਅਕਲ ਆ ਜਾਵੇਗੀ। ਗੁਰੂ ਦੀ ਸੰਗਤ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਅਕਲ ਤੋਂ ਭਾਵ ਸੋਝੀ, ਅਕਲ ਤੋਂ ਭਾਵ ਗਿਆਨ, ਗੁਰੂ ਤੋਂ ਬਿਨਾਂ ਸੋਝੀ ਨਹੀਂ ਆਉਂਦੀ ਜੀ।
1: ਅਕਲੇ ਪਾਈਆ ਮਾਨ,
0: ਜਦੋਂ ਗੁਰੂ ਦੁਆਰੇ ਸ਼ਬਦ ਦੀ ਅਕਲ ਗ੍ਰਹਿਣ ਕਰ ਲੈਂਦਾ ਹੈ ਫਿਰ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਜਦੋਂ ਸ਼ਬਦ ਨਾਲ ਜੁੜ ਜਾਂਦਾ ਹੈ ਨਾ, ਫਿਰ ਤਾਂ ਦੁਨੀਆਂ ਦੇ ਲੋਕ ਆਪਣੇ ਆਪ ਹੀ ਉਹਦੀ ਵਾਹ ਵਾਹ ਵਾਹ ਵਾਹ ਕਰਦੇ ਨੇ। ਕਈ ਬੰਦਿਆਂ ਦਾ ਕੰਮ ਹੁੰਦਾ ਜੀ ਆਪਣੀ ਵਡਿਆਈ ਆਪੇ ਕਰੀ ਜਾਣੀ ਜਾਂ ਆਪਣੀ ਉਸਤਤ ਆਪੇ ਕਈਆਂ ਤੋਂ ਕਰਾਈ ਜਾਣੀ। ਨਾ ਨਾ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਰਨ ਹਰ ਸਮਰੱਥ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਤੁਹਾਨੂੰ ਪਤਾ ਹੈ ਲਮੇਰਾ ਸਮਾਂ ਚੌਕੜਾ ਮਾਰੀ ਬੈਠੇ ਨੇ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜੋ ਹੋਰ ਗੁਰੂ ਬਣ ਬੈਠੇ ਨੇ ਧੀਰ ਮਲ ਵਰਗੇ, ਉਹ ਤੇ ਆਪਣੀ ਉਸਤਤ ਕਰਵਾ ਰਹੇ ਨੇ। ਮਾਣ ਸਾਨੂੰ ਮਿਲ ਜਾਵੇ, ਵਡਿਆਈ ਮਿਲ ਜਾਵੇ, ਲੋਕ ਸਾਡੀ ਵਾਹ ਵਾਹ ਵਾਹ ਵਾਹ ਕਰਨ, ਉਹਨਾਂ ਕੋਲ ਮਸੰਦ ਵੀ ਨੇ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਿਆਗ ਮਲ ਜੀ ਕੋਲ ਕੋਈ ਮਸੰਦ ਨਹੀਂ ਹੈ, ਵਡਿਆਈ ਵਾਸਤੇ ਕੋਈ ਐਸੀ ਬਾਤ ਨਹੀਂ ਹੈ। ਪਰ ਮਹਾਰਾਜ ਦੇ ਬਚਨ ਨੇ ਬੰਦਗੀ ਕਰੇ ਪਤਾਲ ਮੈਂ ਪ੍ਰਗਟ ਹੋਏ ਸੰਸਾਰ, ਬੰਦਗੀ ਕਰਨ ਵਾਲੇ ਨੂੰ ਕੁਝ ਕਰਨ ਦੀ ਲੋੜ ਨਹੀਂ ਰਹਿੰਦੀ, ਉਹਦੀ ਤਾਂ ਵਡਿਆਈ ਗੁਰਮੁਖੋ ਆਪਣੇ ਆਪ ਹੀ ਹੋ ਜਾਂਦੀ ਹੈ, ਕਿਉਂਕਿ ਵਡਿਆਈਆਂ ਮੇਰੇ ਸਾਹਿਬ ਜੀ ਦੇ ਹੱਥ ਹੁੰਦੀਆਂ ਹਨ।
1: ਅਕਲੇ ਪੜ੍ਹ ਕੇ ਬੁੱਝਿਆ,
0: ਗੁਰੂ ਦੇ ਸ਼ਬਦ ਨੂੰ ਪੜ੍ਹੀਏ ਫਿਰ ਅਕਲ ਆਉਂਦੀ ਹੈ, ਬੁੱਝੀਏ ਫਿਰ ਸ਼ਬਦ ਦੁਆਰੇ ਸਮਝ ਪੈਂਦੀ ਹੈ ਵੀ ਸਤਿਗੁਰੂ ਜੀ ਦੀ ਬਾਣੀ ਦੁਆਰੇ ਹੀ ਪਾਰ ਉਤਾਰਾ ਹੈ।
1: ਅਕਲੇ ਕੀਚਾ ਦਾਨ,
0: ਜਿਵੇਂ ਜਿਵੇਂ ਬਾਣੀ ਪੜੇਗਾ ਫਿਰ ਸਮਝ ਆਵੇਗੀ। ਜਿਹੜਾ ਦਾਨ ਵੀ ਕਰਨਾ ਵੀ ਅਕਲ ਦੁਆਰੇ ਹੁੰਦਾ, ਕਈਆਂ ਨੂੰ ਦਾਨ ਕਰਨਾ ਵੀ ਨਹੀਂ ਆਉਂਦਾ। ਕੁਝ ਧਨ ਪਦਾਰਥ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਕੇ ਕਹਿੰਦੇ ਜੀ ਦਾਨ ਕਰ ਦਿੱਤਾ, ਨਾ ਨਾ ਨਾ, ਗੁਰੂ ਨੂੰ ਕਦੇ ਦਾਨ ਨਹੀਂ ਕੀਤਾ ਜਾਂਦਾ। ਗੁਰੂ ਦਰਦੇ ਤੇ ਆਪਾਂ ਭਿਖਾਰੀ ਹਾਂ, ਆਪਾਂ ਮੰਗਦੇ ਹਾਂ, ਦਾਨ ਕਰਨ ਵਾਲੇ ਕੌਣ ਆ? ਗੁਰੂ ਤੋਂ ਤੇ ਆਪਾਂ ਆ ਕੇ ਦਾਨ ਮੰਗਦੇ ਹਾਂ। ਸਤਿਗੁਰੂ ਜੀ ਸਿੱਖਾਂ ਨੂੰ ਨਾਮ ਦਾਨ ਬਖਸ਼ੋ, ਗੁਰਸਿੱਖਾਂ ਨੂੰ ਸਿੱਖੀ ਦਾਨ ਬਖਸ਼ੋ, ਇਹ ਦਾਨ ਗੁਰੂ ਤੋਂ ਮੰਗਿਆ ਜਾਂਦਾ ਹੈ। ਤੇ ਦਾਨ ਤੇ ਭਿਖਾਰੀ ਮੰਗਦਾ ਹੈ ਨਾ, ਤੁਹਾਨੂੰ ਸੌਖਾ ਸ਼ਬਦ ਯਾਦ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗਾਂ, ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਬਸ ਜਦੋਂ ਫਿਰ ਅਕਲ ਆ ਜਾਂਦੀ ਹੈ ਨਾ, ਕਹਿੰਦਾ ਮੇਰਾ ਤੇ ਕੁਝ ਵੀ ਨਹੀਂ ਹੈ। ਫਿਰ ਉਹ ਕਹਿੰਦਾ ਮੈਂ ਦਾਨ ਨਹੀਂ ਕੀਤਾ, ਮੈਂ ਕਾਹਦਾ ਕੀਤਾ, ਕਬੀਰ ਮੇਰਾ ਮੁਜਮ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌ ਪਤੇ ਕਿਆ ਲਾਗੇ ਮੇਰਾ। ਫਿਰ ਤੇ ਇੱਕੋ ਹੀ ਗੱਲ ਕਹਿੰਦਾ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਫਿਰ ਤੇ ਕਹਿੰਦਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਲਸ, ਤੂੰ ਹੀ ਥਲਸ, ਤੂੰ ਹੀ। ਬਸ ਫਿਰ ਉਹ ਦਾਨ ਨਹੀਂ ਕਰਦਾ, ਗੁਰੂ ਤੋਂ ਦਾਨ ਮੰਗਦਾ ਹੈ।
1: ਨਾਨਕ ਆਖੇ ਰਾਹੇ ਹੋ,
0: ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨਿਰੰਕਾਰ ਨੂੰ ਮਿਲਦਾ ਭਾਈ ਇਹ ਰਸਤਾ ਹੈ।
1: ਹੋਰ ਗੱਲਾਂ ਸ਼ੈਤਾਨ,
0: ਜਿਹੜੀਆਂ ਗੱਲਾਂ ਨਾ ਬਾਣੀ ਤੋਂ ਬਿਨਾਂ ਕਰਨੀ, ਉਹ ਸ਼ੈਤਾਨਾਂ ਵਾਲੀਆਂ ਗੱਲਾਂ ਨੇ, ਪਾਂਬਰਾਂ ਵਾਲੀਆਂ ਗੱਲਾਂ ਨੇ। ਸ਼ੈਤਾਨ ਭਾਵ ਤੁਸੀਂ ਸਮਝ ਗਏ ਹੋ, ਉਹ ਸ਼ੈਤਾਨ ਵਾਲੀਆਂ ਗੱਲਾਂ ਨੇ ਜਿਹਨੂੰ ਮਹਾਰਾਜ ਕਹਿੰਦੇ ਨੇ ਗੱਲੀ ਯੋਗ ਨਾ ਹੋਈ। ਅਸੀਂ ਗੱਲਾਂ ਕਰਕੇ ਚੰਗੇ ਬਣ ਜਾਂਦੇ ਹਾਂ, ਪਰ ਗੱਲਾਂ ਕਰਕੇ ਬੰਦਾ ਕਦੇ ਚੰਗਾ ਨਹੀਂ ਜੇ ਬਣਦਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀ ਆਹ, ਮਨੁੱਖ ਸੁੱਧਾ ਕਾਲੀਆ, ਬਾਹਰ ਚਿੱਟਵੀ ਆਹ, ਉਹ ਰੀਸਾ ਕਰੇ ਤਨਾੜੀਆਂ, ਜੋ ਸੇਵਾ ਦਰ ਖੜੀ ਆ। ਸਾਡੀ ਗੱਲ ਤੇ ਏਦਾਂ ਦੀ ਬਣ ਚੁੱਕੀ ਹੈ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। ਮਹਾਰਾਜ ਕਹਿੰਦੇ ਉਹ ਸ਼ੈਤਾਨ ਹਨ।
1: ਮਹਲਾ ਦੂਜਾ,
0: ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ ਜੀ।
1: ਜੈਸਾ ਕਰੈ ਕਰਾ, ਜੈਸਾ ਕਰੈ ਕਹਾਵੈ ਤੈਸਾ,
0: ਜਿਹੋ ਜਿਹਾ ਜੀਵ ਕਰਮ ਕਰਦਾ ਹੈ ਨਾ, ਤੇਵੇਂ ਦਾ ਉਹਦਾ ਨਾਓ ਪੈ ਜਾਂਦਾ। ਜਿਵੇਂ ਮਹਾਰਾਜ ਕਹਿੰਦੇ ਜੋ ਧਰਮ ਕਮਾਵੈ ਤਿਸਕਾ ਧਰਮ ਨਾ ਹੋਵੈ, ਪਾਪ ਕਮਾਣੈ ਪਾਪੀ ਜਾਣੀਏ। ਜੇ ਦੇਵਤਿਆਂ ਵਾਲੇ ਕਰਮ ਕਰਦਾ ਤਾਂ ਲੋਕ ਕਹਿੰਦੇ ਦੇਵਤਾ ਜਾ ਰਿਹਾ ਹੈ, ਅਗਰ ਦੈਤਾਂ ਵਾਲੇ ਕੰਮ ਕਰਦਾ ਕਹਿੰਦੇ ਜੀ ਉਹ

0: ਪਿਆਰ ਵਾਲਾ ਹੈ ਨਾ, ਲਿੰਗ ਝਿੰਗ, ਝਿੰਗ ਦਾ ਅਰਥ ਹੈ ਕਾਇਰ ਨਾ ਹੋਵੇ, ਲਿੰਗ ਭਾਵ ਮਰਦ ਹੋਵੇ, ਜਿਹਨੂੰ ਮਹਾਰਾਜ ਕਹਿੰਦੇ ਨੇ, ਵਹਿ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਭਾਵ ਮਰਦ ਸੂਰਮਾ ਬਣ ਕੇ ਗੁਰੂ ਦੀ ਬੰਦਗੀ ਕਰੇ, ਕੈਰ ਬਣ ਕੇ ਸੰਗਤ ਨਾ ਛੱਡ ਜਾਵੇ, ਕੈਰ ਬਣ ਕੇ ਵਿਕਾਰਾਂ ਤੋਂ ਹਾਰ ਨਾ ਜਾਵੇ, ਸੂਰਮਾ ਬਣ ਕੇ ਵਿਕਾਰਾਂ ਨੂੰ ਜਿੱਤ ਲੈਣਾ ਕਰੇ, ਉਹਨੂੰ ਮਹਾਰਾਜ ਇਉਂ ਕਹਿੰਦੇ ਹਨ।
1: ਅਸੀਂ ਕਹੀਆ ਸੂਰਤ,
0: ਉਹ ਅਸਲ ਚ ਮਨੁੱਖ ਕਿਹਾ ਜਾਂਦਾ ਹੈ ਜਿਹੜਾ ਮਰਦ ਬਣ ਕੇ ਵਿਕਾਰਾਂ ਨਾਲ ਜੰਗ ਕਰਕੇ ਤੇ ਵਿਕਾਰਾਂ ਨੂੰ ਜਿੱਤ ਲੈਂਦਾ ਹੈ, ਜਿਹਨੂੰ ਕਹਿੰਦੇ ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ, ਉਹ ਮਰਦ ਕਿਹਾ ਜਾਂਦਾ, ਉਹ ਮਨੁੱਖ ਕਿਹਾ ਜਾਂਦਾ ਹੈ ਜਿਹੜਾ ਇਉਂ ਕਰਦਾ ਹੈ ਜੀ।
1: ਜੋ ਉਸ ਇੱਛੇ ਸੋ ਫਲ ਪਾਏ,
0: ਜਿਹੜਾ ਮਰਦ ਹੈ ਨਾ ਗੁਰੂ ਨਾਲ ਜੁੜਿਆ, ਕਹਿੰਦੇ ਜੋ ਦੇ ਅੰਦਰ ਦੀ ਫਿਰ ਕਾਮਨਾ ਹੁੰਦੀ ਹੈ, ਉਹ ਸਾਰੇ ਪਦਾਰਥ ਉਹ ਗੁਰੂ ਤੋਂ ਪ੍ਰਾਪਤ ਕਰ ਲੈਂਦਾ ਹੈ।
1: ਤਾਂ ਨਾਨਕ ਕਹੀਆ ਮੂਰਤ,
0: ਉਹ ਸਰੂਪ ਫਿਰ ਗੁਰੂ ਦਾ ਬਣ ਜਾਂਦਾ, ਕਿਹਾ ਜਾਂਦਾ ਹੈ ਜੀ
1: ਪੌੜੀ।
0: ਮੇਰੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ,
1: ਸਤਿਗੁਰ ਅੰਮ੍ਰਿਤ
0: ਬਿਰਖਾ, ਕੋਈ ਦਰਖਤ ਹੁੰਦਾ ਹੈ ਉਹਨੂੰ ਫਲ ਲੱਗਦੇ ਨੇ, ਪੱਤੇ ਲੱਗਦੇ ਨੇ, ਫੁੱਲ ਲੱਗਦੇ ਨੇ, ਪਰ ਬਾਹਰਲੇ ਦਰਖਤਾਂ ਦੇ ਸਮੇਂ ਮੁਤਾਬਕ ਪੱਤੇ ਵੀ ਝੜ ਜਾਂਦੇ ਨੇ, ਫੁੱਲ ਵੀ ਖਤਮ ਹੋ ਜਾਂਦੇ ਨੇ, ਸਮੇਂ ਮੁਤਾਬਕ ਫਲ ਵੀ ਖਤਮ ਹੋ ਜਾਂਦੇ। ਦਰਖਤ ਤਾਂ ਬਹੁਤ ਨੇ, ਸੁਗੰਧੀਆਂ ਵਾਲੇ ਨੇ, ਫਲਾਂ ਵਾਲੇ ਨੇ, ਖਤਮ ਹੋ ਜਾਂਦੇ ਨੇ, ਪਰ ਗੁਰੂ ਅੰਮ੍ਰਿਤ ਰੂਪੀ ਰੁੱਖ ਹੈ ਜਿਹਨੂੰ ਫਲ ਕਿਹੜੇ ਲੱਗਦੇ। ਫਿਰ ਪੜੋ ਜੀ,
1: ਅੰਮ੍ਰਿਤ ਰਸ ਫਲਿਆ,
0: ਜਿਸ ਰੁੱਖ ਨੂੰ ਅੰਮ੍ਰਿਤ ਰਸ ਲੱਗਦਾ ਹੈ, ਜਿਹਨੂੰ ਅੰਮ੍ਰਿਤ ਲੱਗਦਾ, ਗੁਰੂ ਐਸਾ ਰੁੱਖ ਹੈ, ਉਹਨੂੰ ਕਦੇ ਫਲ ਨਾ ਤੇ ਕੱਚਾ ਹੁੰਦਾ ਹੈ, ਨਾ ਕੌੜਾ ਹੁੰਦਾ ਹੈ, ਨਾ ਖੱਟਾ ਹੁੰਦਾ ਹੈ, ਜਿਵੇਂ ਜਿਵੇਂ ਭਾਵ ਗੁਰੂ ਦੇ ਸ਼ਬਦ ਨੂੰ ਜੁੜਦਾ ਅੰਮ੍ਰਿਤ ਰਸ ਫਲ ਪ੍ਰਾਪਤ ਹੁੰਦਾ ਹੈ।
1: ਜਿਸ ਪ੍ਰਾਪਤ ਸੋ ਲਾਹਾ,
0: ਜਿਹਨੂੰ ਪ੍ਰਾਪਤੀ ਹੋ ਜਾਂਦੀ ਉਹਨੂੰ ਹੀ ਮਿਲਦਾ ਹੈ
1: ਗੁਰ ਸ਼ਬਦੀ ਮਿਲਿਆ।
0: ਮਿਲਦਾ ਕਿਵੇਂ ਹੈ ਜੀ? ਕਹਿੰਦੇ ਗੁਰੂ ਦੇ ਸ਼ਬਦ ਦੁਆਰੇ, ਸ਼ਬਦ ਤੋਂ ਬਿਨਾ ਨਹੀਂ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ, ਬਿਸਮਣ ਬਿਸਮ ਪਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ। ਫਿਰ ਉਹਦੀ ਵਡਿਆਈ ਕਈ ਨਹੀਂ ਜਾਂਦੀ, ਇਹ ਸ਼ਬਦ ਦੁਆਰੇ ਦਾਤ ਮਿਲਦੀ ਹੈ ਜੀ।
1: ਸਤਿਗੁਰ ਕਾ ਭਾਣਾ ਜੋ ਚੱਲਾ,
0: ਪਰਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਵੀ ਜਿਹੜਾ ਸਤਿਗੁਰੂ ਜੀ ਦੇ ਭਾਣੇ ਅੰਦਰ ਚੱਲਦਾ, ਭਾਣੇ ਦਾ ਅਰਥ ਹੈ ਹੁਕਮ ਅੰਦਰ ਚੱਲਦਾ ਹੈ, ਇਹ ਅੰਮ੍ਰਿਤ ਫਲ ਉਹਨੂੰ ਮਿਲਦਾ ਜੇ ਭਾਣੇ ਅੰਦਰ ਕੇ ਹੁਕਮ ਅੰਦਰ ਚੱਲਦਾ ਹੈ। ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜੇ ਤਨ ਹੁਕਮ ਹੈ ਚਲੈ ਰਜਾਈ, ਨਾਨਕ ਦਰ ਘਰ ਮਹਿਲ ਬੁਲਾਈ। ਭਾਣੇ ਤੋਂ ਭਾਵ ਹੈ ਹੁਕਮ ਅੰਦਰ, ਜੇ ਦੁੱਖ ਹੈ ਸਤਿਗੁਰੂ ਤੁਹਾਡਾ ਹੁਕਮ ਹੈ, ਸੁੱਖ ਮਿਲ ਗਿਆ ਹੈ ਸਤਿਗੁਰੂ ਜੀ ਤੁਹਾਡਾ ਹੁਕਮ ਹੈ, ਅੰਦਰ ਦੀ ਭਾਵਨਾ ਗੁਰਮੁਖੇ ਬਣੀ ਹੋਵੇ, ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਮੇਰੇ ਵਾਹਿਗੁਰੂ ਜੀ ਦਾ ਇਹ ਹੁਕਮ ਹੈ, ਉਸ ਨੂੰ ਸਤ ਕਰਕੇ ਮਨ ਲੈਣਾ ਕਰੇ ਜੇ।
1: ਹਰ ਸੇਤੀ ਰਲਿਆ,
0: ਮੇਰੇ ਵਾਹਿਗੁਰੂ ਜੀ ਦੇ ਨਾਲ ਉਹ ਇੱਕ ਮਿੱਕ ਹੋ ਜਾਂਦਾ ਹੈ।
1: ਜਮ ਕਾਲ ਜੋ ਹੈ ਨਾ ਸਕੈ,
0: ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਸਾਹਿਬ ਜੀ ਕਹਿੰਦੇ, ਜਮ ਕਾਲ ਜੋਹੇ ਨਾ ਸਕੈ, ਜੋਹੇ ਦਾ ਅਰਥ ਹੁੰਦਾ ਵੇਖਣਾ। ਆਮ ਬੰਦਾ ਜੀ ਫਲਾਨਾ ਬੰਦਾ ਮੇਰੇ ਵੱਲੇ ਵੇਖੀ ਜਾਂਦਾ, ਵੇਖੋ ਜੀ ਉਹ ਨਿਗਾਹ ਪਾੜ ਪਾੜ ਕੇ ਵੇਖੀ ਜਾਂਦਾ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਮ ਵੇਖ ਹੀ ਨਹੀਂ ਸਕਦਾ। ਵੇਖਣ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ ਹੈ, ਜਮ ਨੇੜੇ ਹੀ ਨਹੀਂ ਜੇ ਆਉਂਦਾ, ਉਹਦਾ ਤਾਂ ਪ੍ਰਤਾਪ ਹੀ ਐਸਾ ਹੋ ਜਾਂਦਾ ਜੇ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਸੁਣ ਕੇ ਜਮ ਕੇ ਦੂਤ ਨਾ ਏ ਤੇਰਾ ਛੱਡ ਜਾਏ, ਨਾ ਭਈ ਨਾ ਜਮ ਨਹੀਂ ਵੇਖ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ, ਨਾਮ ਦਾ ਪ੍ਰਤਾਪ ਹੁੰਦਾ ਹੈ ਜੀ।
1: ਘਟ ਚਾਨਣ ਬਲਿਆ,
0: ਹਿਰਦਾ, ਘਟ ਦਾ ਅਰਥ ਹੈ ਹਿਰਦਾ, ਉਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਨੇ, ਚਾਂਦਨਾ ਚਾਂਦਨ ਆਂਗਣ, ਪ੍ਰਭ ਜੀਓ ਅੰਤਰ, ਚਾਂਦਣ ਸਾਡੀ ਤੇ ਗੱਲ ਇਉਂ ਹੈ ਜੀ, ਆ ਬਾਹਰ ਚਾਂਦਣ ਦਿਸਦਾ ਹੈ ਨਾ, ਲਾਈਟਾਂ ਜਗਦੀਆਂ ਨੇ, ਜਦੋਂ ਬੰਦ ਕਰ ਦਿੱਤੀਆਂ ਹਨੇਰਾ ਹੋ ਜਾਣਾ ਹੈ। ਹੁਣ ਬਾਹਰਲੀ ਲਾਈਟ ਦੇ ਨਾਲ ਤੇ ਬਾਹਰਲਾ ਚਾਨਣ ਹੋ ਜਾਣਾ, ਅੱਖਾਂ ਨਾਲ ਚਾਨਣ ਦਿਸ ਰਿਹਾ ਹੈ, ਪਰ ਅੰਦਰ ਤਾਂ ਸਾਡੇ ਅਗਿਆਨ ਦਾ ਇਹੋ ਜਿਹਾ ਹਨੇਰਾ ਜੇ ਗੁਰਮੁਖੋ, ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ ਹੁੰਦੀ ਹੈ, ਬਾਹਰ ਦਿਸੈ ਚਾਨਣ ਦਿਲ ਅੰਧਿਆਰੀ ਰਾਤ, ਪਰ ਗੁਰੂ ਸ਼ਬਦ ਦੁਆਰੇ ਅੰਦਰ ਪ੍ਰਕਾਸ਼ ਹੁੰਦਾ ਹੈ।
1: ਨਾਨਕ ਬਖਸ਼ ਮਿਲਾਇਆ,
0: ਕਹਿੰਦੇ ਜਿਹੜੇ ਦਰ ਤੇ ਆ ਜਾਂਦੇ ਗੁਰੂ ਬਖਸ਼ ਦਿੰਦਾ ਹੈ, ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
1: ਫਿਰ ਗਰਭ ਨਾ ਗਲਿਆ,
0: ਦੁਬਾਰਾ ਮਾਤਾ ਜੀ ਦੇ ਗਰਭ ਵਿੱਚ ਨਹੀਂ ਆਉਂਦੇ, ਭਾਵ ਉਹਨਾਂ ਦਾ ਜੰਮਣਾ ਤੇ ਮਰਨਾ ਮੁੱਕ ਜਾਂਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਨਾਲ ਮਿਲਾ ਲੈਂਦੇ ਹਨ। ਇਹ ਮੇਰੇ ਸਤਿਗੁਰਾਂ ਦੀ ਵਡਿਆਈ ਹੈ। ਗੁਰੂ ਸਵਾਰੀ ਸੰਗਤ ਜੀ ਸੰਗਤ ਵਿੱਚ ਆ ਕੇ ਭਾਰ ਉਤਾਰਾ ਹੋ ਜਾਂਦਾ ਹੈ, ਨਹੀਂ ਤੇ ਮਾਤਾ ਜੀ ਦੇ ਗਰਭ ਦਾ ਬਹੁਤ ਭਾਰੀ ਦੁੱਖ ਹੈ, ਜਿਹਨੂੰ ਮਹਾਰਾਜ ਕਹਿੰਦੇ ਮੁੱਖ ਤਲੈ ਪੈਰ ਉਪਰੇ, ਵਸੰਦੋ ਕੋ ਹੱਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰ ਹੈ ਜਿਸ ਦੇ ਨਾਏ, ਵੀ ਜਿਹਦੇ ਨਾਮ ਕਰਕੇ ਤੇਰਾ ਜਨਮ ਹੋ ਗਿਆ ਹੈ, ਜਿਹਦੇ ਨਾਮ ਕਰਕੇ ਤੂੰ ਮਾਤ ਲੋਕ ਵਿੱਚ ਆ ਗਿਆ ਹੈ, ਫਿਰ ਉਹਦੇ ਨਾਮ ਨੂੰ ਨਾ ਭੁਲਾਇਆ ਕਰ, ਜਪਿਆ ਕਰ।

ਸਿਮਰਤ ਹਰਨਾਮ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫ਼ੀਆਂ ਸਮਾਪਤੀ ਹੈ। ਗੁਰੂ ਫਤਿਹ ਨਾਲ ਸਾਂਝ ਪਾਵਾਂਗੇ ਪ੍ਰਥਮ ਗਿਆਨੀ ਜੀ ਅੰਤਲੇ ਬਚਨ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਪਿਆਰ ਵਿੱਚ ਪੜੋ ਤਾਂ ਫਤਿਹ ਸਾਂਝੀ ਕਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ, ਆਪ ਜੀ ਨੇ ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਕਿਹਨਾਂ ਪਾਸੋਂ ਜੋ ਲੜੀਵਾਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਸਰਵਣ ਕੀਤੀ ਹੈ, ਸੋ ਤਿਹਨਾਂ ਦਾ ਧੰਨਵਾਦ ਹੈ ਜੀ। ਸੋ ਹੁਣ ਸਾਡੇ ਪਾਸ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੌਹਲ, ਤਿਹਨਾਂ ਦਾ ਢਾਡੀ ਜਥਾ ਪਹੁੰਚਿਆ ਹੋਇਆ ਹੈ, ਜੋ ਆਪ ਨੂੰ ਢਾਡੀ ਵਾਰਾਂ ਦੁਆਰਾ ਗੁਰ ਇਤਿਹਾਸ ਦੁਆਰਾ 8:30 ਵਜੇ ਤੱਕ ਨਿਹਾਲ ਕਰਨਗੇ। ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਜੀ। ਇਸ ਜਥੇ ਦਾ ਵੀ ਸਿੱਖ ਗੁਰਦੁਆਰਾ ਸੈਨ ਹੋਜੀ ਦੀ ਸਮੂਹ ਕਮੇਟੀ ਵੱਲੋਂ ਇੱਥੇ ਆਉਣ 'ਤੇ ਜੀ ਆਇਆਂ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਪਾ ਲੀਡ।

ਵਾਹਿਗੁਰੂ।

ਦੀ ਬੀਲਿਆ ਠਰੇ ਆਤਮਾ ਤਪ ਦੀ ਬੀਲਿਆ ਠਰੇ ਆਤਮਾ ਪਾਕ ਪਵਿੱਤਰ ਚੰਦਨ ਮੂ ਆਪ ਸਾਰੇ ਰਲ ਮੇਲ ਜਪੀਏ ਤਨ ਕੋ

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੁਗੇ ਅਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਗਾ ਵਿੱਚ ਜੁੜੀ ਬੈਠੀ ਗੁਰੂ ਪਿਆਰੀ ਸਤ ਸੰਗਤ ਜੀ ਉਹ ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਤਰਸ ਕਰਕੇ ਆਪਾਂ ਨੂੰ ਆਪਣੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ। ਆਓ ਵਡਭਾਗੇ ਹੋ, ਸਤਿਗੁਰੂ ਜੀ ਦੀ ਆਪਾਂ ਬਖਸ਼ਿਸ਼ ਦਾ ਲਾਹਾ ਲਈਏ। ਮਨ ਦੀ ਇਕਾਗਰਤਾ ਬਣਾ ਕੇ ਜਿੰਨਾ ਵੀ ਸਮਾਂ ਸਤਿਗੁਰੂ ਜੀ ਨੇ ਚਾਹਿਆ ਉਹਨਾਂ ਸਮਾਂ ਆਪਾਂ ਇਤਿਹਾਸ ਨੂੰ ਵਾਚ ਕੇ ਤੇ ਸਾਹਿਬ ਜੀ ਦੇ ਮੁਬਾਰਕ ਚਰਨਾਂ ਨਾਲ ਜੁੜ ਕਰਕੇ ਇਸ ਸੁਭਾਗੇ ਸਮੇਂ ਦਾ ਲਾਹਾ ਲੈਣਾ ਹੈ। ਆਓ ਸਭ ਤੋਂ ਪਹਿਲਾਂ ਕਿਰਪਾ ਕਰੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਉਸ ਨੂੰ ਸਾਂਝੀ ਕਰਦੇ ਹੋਏ ਢਾਡੀ ਜਥੇ ਦੀ ਹਾਜ਼ਰੀ ਲਵਾਓ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਜਿੱਥੇ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ, ਧੁਰਕੀ ਬਾਣੀ ਦੀਆਂ ਬਖਸ਼ਿਸ਼ਾਂ ਵਰਤੀਆਂ, ਫਿਰ ਕਲਯੁਗ ਮੈਂ ਕੀਰਤਨ ਪ੍ਰਧਾਨਾ ਕੀਰਤਨ ਦੀਆਂ ਬਖਸ਼ਿਸ਼ਾਂ ਹੋਈਆਂ, ਫਿਰ ਬਾਬਾ ਜੀ ਹੋਰਾਂ ਨੇ ਆਪ ਜੀ ਦੇ ਨਾਲ ਕਥਾ ਰਾਹੀਂ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ, ਤੇ ਹੁਣ ਆਪਾਂ ਇਤਿਹਾਸ ਨਾਲ ਜੁੜਨ ਲੱਗੇ ਹਾਂ। ਗੁਰੂ ਪਿਆਰਿਓ, ਆਪਾਂ ਸਾਹਿਬ ਜੀ ਦੇ ਹਜ਼ੂਰ ਬੈਠੇ ਹਾਂ, ਸ਼ਬਦ ਦੀ ਚਾਨਣ ਦੇ ਵਿੱਚ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਾਨ ਆਏ, ਇਹ ਗੁਰਬਾਣੀ ਚਾਨਣ ਹੈ। ਇਸ ਗੁਰਬਾਣੀ ਤੋਂ ਬਗੈਰ, ਗੁਰੂ ਤੋਂ ਬਗੈਰ, ਵਾਹਿਗੁਰੂ ਤੋਂ ਬਗੈਰ ਬਾਕੀ ਸਾਰਾ ਕੁਝ ਅੰਧਕਾਰ ਹੈ। ਬਿਨ ਨਾਵੇਂ ਜੱਗ ਕਮਲਾ ਫਿਰੇ, ਜਿੱਥੇ ਨਾਮ ਹੈ ਜਿੱਥੇ ਬਾਣੀ ਹੈ ਉੱਥੇ ਹੀ ਰੂਹਾਨੀਅਤ ਦਾ ਪ੍ਰਕਾਸ਼ ਹੈ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੌਰਮਨ ਘੋਰ ਅੰਧਾਰ। ਚਾਨਣ ਆ ਜਿਹੜਾ ਅਸੀਂ ਬਾਹਰ ਵੇਖਦੇ ਹਾਂ, ਇਹ ਜਿੰਨਾ ਮਰਜ਼ੀ ਚਾਨਣਾ ਹੁੰਦਾ ਫਿਰੇ, ਜਿੰਨਾ ਚਿਰ ਰੂਹਾਨੀਅਤ ਦੀ ਕਿਰਨ ਅੰਦਰ ਨਹੀਂ ਵਸਦੀ ਉਨਾ ਚਿਰ ਦਿਲ ਦੇ ਵਿੱਚ ਅੰਧਿਆਰਾ ਹੀ ਰਹਿੰਦਾ ਹੈ। ਮਨੁੱਖ ਨੇ ਇਸ ਹਨੇਰੇ ਨੂੰ ਦੂਰ ਕਰਨ ਵਾਸਤੇ, ਬਾਹਰ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਬੜੇ ਹੀ ਉਪਰਾਲੇ ਕੀਤੇ ਨੇ। ਮਿੱਟੀ ਦੇ ਤੇਲ ਦੇ ਦੀਵੇ ਤੋਂ ਗੱਲ ਚੱਲੀ, ਅੱਜ ਆ ਫਾਨੂਸ ਜਗਦੇ ਨੇ। ਮਨੁੱਖ ਨੇ ਆਪਣੇ ਗੱਡੀਆਂ ਮੋਟਰਾਂ ਦੇ ਮੂਹਰੇ ਰਾਤਾਂ ਨੂੰ ਸਫ਼ਰ ਕਰਨ ਵਾਸਤੇ ਵੀ ਰੌਸ਼ਨੀ ਦਾ ਪ੍ਰਬੰਧ ਕਰ ਲਿਆ ਏ, ਪਰ ਇਹ ਸਾਰੀ ਰੌਸ਼ਨੀ ਬਾਹਰ ਦੇ ਹਨੇਰੇ ਨੂੰ ਦੂਰ ਕਰਦੀ ਏ। ਸੋ ਬਾਹਰ ਦੇ ਹਨੇਰੇ ਨੂੰ ਦੂਰ ਕਰਨ ਦੇ ਉਪਰਾਲੇ ਤਾਂ ਮਨੁੱਖ ਨੇ ਬੜੇ ਕੀਤੇ, ਪਰ ਇਸ ਰੂਹਾਨੀਅਤ ਦੀ ਕਣੀ ਨੂੰ ਅੰਦਰ ਕਿਸੇ ਵਿਰਲੇ ਵਾਂਝੇ ਨੇ ਵਸਾਇਆ ਏ। ਗੁਰੂ ਪਿਆਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤ ਲੋਕ ਦੀਆਂ ਜੀਵਾਂ ਤੇ ਬੜੀ ਵੱਡੀ ਬਖਸ਼ਿਸ਼ ਕੀਤੀ। ਸਿੱਖੀ ਤੋਂ ਪਹਿਲਾਂ ਮਨੁੱਖਤਾ ਇੰਨੀ ਭੁੱਲੀ ਹੋਈ ਸੀ ਕਿ ਮਨੁੱਖ ਨੇ ਮਨੁੱਖ ਦੀਆਂ ਤਾਂ ਵੰਡੀਆਂ ਪਾਈਆਂ ਪਾਈਆਂ, ਬੰਦਿਆਂ ਨੂੰ ਤਾਂ ਵੰਡਿਆ ਹੀ ਵੰਡਿਆ, ਅਨੇਕਾਂ ਜਾਤਾਂ ਦੇ ਵਿੱਚ, ਕਬੀਲਿਆਂ ਦੇ ਵਿੱਚ, ਪਤਾ ਨਹੀਂ ਕਿੰਨਿਆਂ ਕੁ ਹਿੱਸਿਆਂ ਦੇ ਵਿੱਚ ਮਨੁੱਖਤਾ ਨੂੰ ਤਾਂ ਵੰਡਿਆ ਹੀ ਵੰਡਿਆ। ਮਨੁੱਖ ਨੇ ਰੱਬ ਦੇ ਵੀ ਕਈ ਹਿੱਸੇ ਬਣਾ ਦਿੱਤੇ, ਰੱਬ ਨੂੰ ਵੀ ਕਈ ਹਿੱਸਿਆਂ ਵਿੱਚ ਵੰਡ ਲਿਆ, 33 ਕਰੋੜ ਹਿੱਸਿਆਂ ਵਿੱਚ ਰੱਬ ਨੂੰ ਵੰਡਿਆ ਗਿਆ। ਜਦੋਂ ਰੱਬ ਤੋਂ ਟੁੱਟ ਕੇ ਮਨੁੱਖ ਨੇ ਠੋਕਰਾਂ ਖਾਧੀਆਂ,
ਰੱਬ ਤੋਂ ਟੁੱਟ ਕੇ ਖੱਜਲ ਖੁਆਰੀ ਹੋਈ ਤਾਂ ਫਿਰ ਉਸੇ ਵਾਹਿਗੁਰੂ ਤੋਂ ਜਿਸ ਤੋਂ ਟੁੱਟੇ ਸਨ ਉਹਦੇ ਚਰਨਾਂ ਦੇ ਵਿੱਚ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਤਾਂ ਫਿਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਮਨੁੱਖਤਾ ਨੂੰ ਸੋਝੀ ਦਿੱਤੀ ਔਰ ਦੁਨੀਆਂ ਦੇ ਲੋਕ ਐਵੇਂ ਭੁੱਲੇ ਨਾ ਫਿਰੋ ਤੁਸੀਂ ਰੱਬ ਦੀਆਂ ਵੀ ਵੰਡੀਆਂ ਪਾਈ ਬੈਠੇ ਹੋ ਰੱਬ ਸਿਰਫ ਤੇ ਸਿਰਫ ਇੱਕ ਹੈ ਇੱਕ ਓਅੰਕਾਰ ਰੱਬ ਇੱਕ ਹੈ ਸਤਨਾਮ ਉਹਦਾ ਨਾਮ ਸੱਚ ਹੈ ਕਰਤਾ ਪੁਰਖ ਉਹ ਸਭ ਕੁਝ ਦਾ ਕਰਤਾ ਹੈ ਨਹਿਰ ਭਾਉ ਉਹਨੂੰ ਕਿਸੇ ਦਾ ਵੀ ਭੈ ਨਹੀਂ ਕਿਸੇ ਦਾ ਡਰ ਨਹੀਂ ਤੇ ਜੇ ਕਿਸੇ ਦਾ ਡਰ ਨਹੀਂ ਤਾਂ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ ਨਿਰਵੈਰ ਅਕਾਲ ਮੂਰਤ ਉਹਦੀ ਕੋਈ ਵਿਸ਼ੇਸ਼ ਮੂਰਤ ਨਹੀਂ ਹੈ ਕਿ ਰੱਬ ਇਸ ਤਰ੍ਹਾਂ ਦਾ ਏ ਕੋਈ ਉਸ ਦੀ ਤਸਵੀਰ ਦੀ ਡੈਫੀਨੇਸ਼ਨ ਨਹੀਂ ਬਣਾ ਸਕਦਾ ਤਸਵੀਰ ਨਹੀਂ ਬਣਾ ਕੇ ਦੱਸ ਸਕਦਾ ਕਿ ਰੱਬ ਇਸ ਤਰ੍ਹਾਂ ਦਾ ਏ ਅਕਾਲ ਮੂਰਤ ਅਜ਼ੂਲੀ ਉਹ ਜੂਲਾ ਤੋਂ ਰਹਿਤ ਹੈ ਜੰਮਦਾ ਮਰਦਾ ਨਹੀਂ ਸਾਹਿਬ ਉਹਨੂੰ ਕਿਸੇ ਨੇ ਨਹੀਂ ਪੈਦਾ ਕੀਤਾ ਖੁਦ ਤੋਂ ਪ੍ਰਕਾਸ਼ ਹੈ ਤੇ ਗੁਰਪ੍ਰਸਾਦ ਐਸਾ ਰੱਬ ਜਿਹੜਾ ਏ ਉਹ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਏ ਜਪ ਆਦ ਸੱਚ ਉਹ ਸ਼ੁਰੂ ਤੋਂ ਹੀ ਸੱਚ ਹੈ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸਿਰਫ ਤੇ ਸਿਰਫ ਅਕਾਲ ਪੁਰਖ ਸੀ ਵਾਹਿਗੁਰੂ ਸੀ ਆਦ ਸੱਚ ਜੁਗਾਦ ਸੱਚ ਜੁਗਾ ਜੁਗਾ ਤੋਂ ਸੱਚ ਹੈ ਭੀ ਸੱਚ ਹੁਣ ਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਉਹ ਹਮੇਸ਼ਾ ਅਗਾਂਹ ਤੋਂ ਵੀ ਸੱਚ ਹੀ ਰਹੇਗਾ ਸੁਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਡੈਫੀਨੇਸ਼ਨ ਦੱਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਏਡੇ ਬਖਸ਼ਿਸ਼ਾਂ ਦੇ ਘਰ ਨੇ ਕਿ ਜਿੱਥੇ ਜਿੱਥੇ ਵੀ ਕੋਈ ਦੁਖਿਆਰਾ ਉਹਨਾਂ ਨੂੰ ਨਜ਼ਰ ਆਇਆ ਮੇਰੇ ਪਾਤਸ਼ਾਹ ਜੀ ਆਪ ਚੱਲ ਕੇ ਉਹਦੇ ਤੱਕ ਪਹੁੰਚੇ ਨੇ ਦੁਨੀਆਂ ਦੀ ਫਿਤਰਤ ਰਹੀ ਹੈ ਜਿਸ ਕਿਸੇ ਨੂੰ ਵੀ ਕੋਈ ਦੁੱਖ ਹੋਵੇ ਤਕਲੀਫ ਹੋਵੇ ਕੋਈ ਮੁਸੀਬਤ ਹੋਵੇ ਉਹਦੀ ਨਿਵਰਤੀ ਵਾਸਤੇ ਮਨੁੱਖ ਆਪ ਚੱਲ ਕੇ ਜਾਂਦਾ ਏ ਚਾਹੇ ਉਹ ਕਿਸੇ ਵੈਦ ਕੋਲ ਜਾਵੇ ਹਕੀਮ ਕੋਲ ਜਾਵੇ ਕਿਸੇ ਸਿਆਣੇ ਕੋਲ ਜਾਵੇ ਜਿੱਥੋਂ ਵੀ ਉਹਨੂੰ ਆਸ ਵੱਜਦੀ ਏ ਕਿ ਮੇਰੇ ਦੁੱਖ ਦੀ ਨਿਵਰਤੀ ਹੋ ਜਾਵੇਗੀ ਬੰਦਾ ਆਪ ਉੱਥੇ ਚੱਲ ਕੇ ਜਾਂਦਾ ਏ ਪਰ ਵਾਹਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਐਸੀ ਸ਼ਖਸੀਅਤ ਨੇ ਜਿਹੜੇ ਜਦੋਂ ਕਿਸੇ ਦੁਖਿਆਰੇ ਨੂੰ ਵੇਖਦੇ ਨੇ ਤਾਂ ਉਸ ਦਾ ਦੁੱਖ ਦੂਰ ਕਰਨ ਵਾਸਤੇ ਆਪ ਉਹਦੇ ਕੋਲ ਚੱਲ ਕੇ ਗਏ ਉਸ ਦੁਖਿਆਰੇ ਨੂੰ ਆਪਣੇ ਕਾਲ ਦੇ ਨਾਲ ਲਾਇਆ ਗਲ ਨਾਲ ਲਾ ਕੇ ਉਹਨੂੰ ਪਿਆਰ ਦਿੱਤਾ ਉਹਦਾ ਚਾਹੇ ਸਰੀਰਕ ਰੋਗ ਸੀ ਚਾਹੇ ਮਾਨਸਿਕ ਰੋਗ ਸੀ ਮੇਰੇ ਪਾਤਸ਼ਾਹ ਜੀ ਨੇ ਉਸ ਦੇ ਹਰ ਤਰ੍ਹਾਂ ਦੇ ਰੋਗ ਨੂੰ ਕੱਟਿਆ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲਾਇਆ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਏ ਕਿ ਰੋਹੇਲ ਖੰਡ ਖੇਤਰ ਦੇ ਵਿੱਚ ਬੜਾ ਜ਼ੁਲਮ ਹੋ ਰਿਹਾ ਏ ਬੰਦੇ ਬੰਦਿਆਂ ਨੂੰ ਵੇਚ ਰਹੇ ਨੇ ਮਨੁੱਖਤਾ ਜਿਹੜੀ ਏ ਇੰਨੀ ਕੁ ਜ਼ਿਆਦਾ ਮਨੁੱਖਤਾ ਤੇ ਹੀ ਜ਼ੁਲਮ ਕਰ ਰਹੀ ਏ ਜਿਹੜਾ ਅਕੈ ਤੇ ਅਸਹਿ ਏ ਲੋਕਾਂ ਨੂੰ ਵੇਚ ਕੇ ਲੋਕਾਂ ਨੂੰ ਗੁਲਾਮ ਬਣਾ ਕੇ ਲੋਕਾਂ ਦੇ ਕੋਲੋਂ ਉਹ ਕਾਰਜ ਕਰਵਾਏ ਜਾਂਦੇ ਨੇ ਜੋ ਪਸ਼ੂਆਂ ਦੇ ਵੀ ਕਰਨ ਦੇ ਲਾਇਕ ਨਹੀਂ ਹੁੰਦੇ ਸੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਰਸ ਆਇਆ ਏ ਰੁਖੇਲ ਖੰਡ ਦੀ ਧਰਤੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਨੇ ਜਾ ਕੇ ਜਦੋਂ ਰਾਤ ਨੂੰ ਜੰਗਲ ਉਜਾੜ ਬੀਆਬਾਨ ਦੇ ਵਿੱਚ ਬੈਠੇ ਨੇ ਗੁਰੂ ਪਿਆਰਿਓ ਰਾਤ ਦਾ ਹਨੇਰਾ ਹੋ ਗਿਆ ਏ ਚੰਦਰਮਾ ਚਮਕਦਾ ਪਿਆ ਏ ਕੁੱਲ ਦੁਨੀਆ ਜਿਹੜੀ ਏ ਇਸ ਰਾਤ ਦੀ ਆਗੋਸ਼ ਦੇ ਵਿੱਚ ਆਰਾਮ ਕਰਨ ਲੱਗ ਪਈ ਹੈ ਦੁਨੀਆ ਆਪੋ ਆਪਣੇ ਤਰੀਕੇ ਦੇ ਨਾਲ ਕੋਈ ਸੁੱਤਾ ਏ ਚੋਰ ਆਪਣੀਆਂ ਚੋਰੀਆਂ ਵਿੱਚ ਲੱਗੇ ਹੋਏ ਨੇ ਧਰਮੀ ਲੋਕ ਚੌਂਕੜਾ ਲਗਾ ਕੇ ਰੱਬੀ ਪਿਆਰ ਵਿੱਚ ਰੱਤੇ ਜਿਹੜੇ ਚੌਂਕੜਾ ਲਗਾ ਕੇ ਨਾਮ ਜਪ ਰਹੇ ਨੇ ਤੇ ਇੱਧਰ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਜਲਦੀ ਹੋਈ ਮਨੁੱਖਤਾ ਨੂੰ ਵੇਖਦੇ ਨੇ ਜ਼ੁਲਮ ਹੁੰਦੇ ਵੇ ਵੇਖਦੇ ਨੇ ਉਹ ਇਸੇ ਹੀ ਜ਼ੁਲਮ ਨੂੰ ਵੇਖਦੇ ਹੋਏ ਰੂਹਾਨੀ ਰੰਗ ਵਿੱਚ ਰੱਤੇ ਹੋਏ ਸਮਾਧੀ ਲੀਨ ਲੇ ਲਾਗੇ ਭਾਈ ਮਰਦਾਨਾ ਜੀ ਸੁਣੇ ਨੇ
ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਮਾਧੀ ਲੀਨ ਇਸ ਭਿੰਨੀ ਭਿੰਨੀ ਰਾਤ ਦੇ ਵਿੱਚ ਰੂਹਾਨੀ ਰੰਗ ਵਿੱਚ ਤੇ ਦੁਨੀਆਂ ਦੇ ਦੁੱਖਾਂ ਨੂੰ ਵੇਖਦੇ ਹੋਏ ਇੰਜ ਟਿਕਟ ਕੀ ਲਗਾ ਕੇ ਬੈਠੇ ਨੇ।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਿਆਰ ਦੀ ਮੂਰਤ ਦਇਆ ਦੇ ਘਰ ਗੁਰੂ ਪਿਆਰਿਓ ਦਇਆ ਕਰੁਣਾ ਪਿਆਰ ਜਿਹੜਾ ਏ ਵਡਭਾਗੀਆਂ ਦੇ ਹਿੱਸੇ ਆਉਂਦਾ ਏ ਪੱਥਰ ਪਾਣੀ ਵਿਚ ਭਾਵੇਂ ਸੈਂਕੜੇ ਹਜ਼ਾਰਾਂ ਸਾਲ ਪਿਆ ਰਵੇ ਉਹਦੇ ਅੰਦਰ ਪਾਣੀ ਨਹੀਂ ਸਮਾਉਂਦਾ ਜਿਹੜੇ ਪੱਥਰ ਹਿਰਦੇ ਹੁੰਦੇ ਨੇ ਉਹਨਾਂ ਤੇ ਕਿਸੇ ਦੇ ਦੁੱਖ ਦਾ ਕੋਈ ਅਸਰ ਨਹੀਂ ਹੁੰਦਾ ਜਿਹੜੇ ਦਇਆ ਵਾਲੇ ਦਿਲ ਹੁੰਦੇ ਨੇ ਉਹਨਾਂ ਨੂੰ ਹੀ ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਨ ਦੀ ਜਿਹੜੀ ਏ ਉਹ ਤਾਕਤ ਵਾਹਿਗੁਰੂ ਜੀ ਬਖਸ਼ਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਮਖਲੂਕ ਦੇ ਪਿਤਾ ਨੇ ਜਦੋਂ ਘਰ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿੰਨਾ ਕਿੰਨਾ ਚਿਰ ਸਮਾਧੀ ਲੀਨ ਹੋ ਕੇ ਸੜਦੀ ਮਨੁੱਖਤਾ ਨੂੰ ਵੇਖਦੇ ਨੇ ਤਾਂ ਮੇਰੇ ਪਾਤਸ਼ਾਹ ਜੀ ਉਦਾਸ ਹੋ ਜਾਂਦੇ ਨੇ ਕਿ ਇੰਨੇ ਮਨੁੱਖਤਾ ਤੇ ਭਾਂਬੜ ਬਣ ਰਹੇ ਨੇ ਇਹ ਦੁਨੀਆ ਦੇ ਵਿੱਚ ਜਬਰ ਜ਼ੁਲਮ ਦੇ ਪਾਪ ਨੇ ਜੋ ਭਾਂਬੜ ਮੱਚ ਰਹੇ ਨੇ ਇਸ ਅੱਗ ਨੂੰ ਬੁਝਾਉਣ ਵਾਸਤੇ ਕਿਸ ਪਾਸੇ ਤੋਂ ਸ਼ੁਰੂਆਤ ਕਰਿਆ ਉਹ ਤਾਂ ਇਸ ਅੱਗ ਨੂੰ ਬੁਝਾਉਣ ਵਾਸਤੇ ਗੰਭੀਰ ਹੋ ਕੇ ਰੂਹਾਨੀ ਰੰਗ ਦੇ ਵਿੱਚ ਸਮਾਧੀ ਲੀਨ ਹੁੰਦੇ ਨੇ ਪਰ ਮਾਤਾ ਪਿਤਾ ਜੀ ਸਮਝਦੇ ਨੇ ਕਿ ਸ਼ਾਇਦ ਸਾਡਾ ਬੱਚਾ ਬਿਮਾਰ ਹੋ ਗਿਆ ਉਦੋਂ ਵੀ ਮਾਪਿਆਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਲਾਜ ਵਾਸਤੇ ਵੈਦ ਹਕੀਮ ਬੁਲਾਏ ਜਦੋਂ ਵੈਦ ਨੇ ਬਾਹ ਫੜੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਹੱਸ ਪੈ ਕਹਿੰਦੇ ਵੈਦ ਨੂੰ ਕਹਿੰਦੇ ਕਿ ਤੈਨੂੰ ਇਹਨਾਂ ਨਬਜਾਂ ਦੇ ਨਾਲ ਕੱਖ ਨਹੀਂ ਪਤਾ ਲੱਗਣਾ ਕਿ ਮੇਰੇ ਹਿਰਦੇ ਦੇ ਵਿੱਚ ਰੋਗ ਕਿਹੜਾ ਏ ਪਾਤਸ਼ਾਹ ਜੀ ਨੇ ਬਕਾਇਦਾ ਤੌਰ ਤੇ ਸ਼ਬਦ ਉਤਾਰਿਆ ਵੈਦ ਬੁਲਾਇਆ ਵੈਦਗੀ ਪੱਕੇ ਟਡੋਲੇ ਭਗ ਭੋਲਾ ਵੈਦ ਨਾ ਜਾਣਾਈ ਕਰਕ ਕਰੇ ਜਾਏ ਮਾਹ ਮੇਰੇ ਦਿਲ ਦੇ ਵਿੱਚ ਪੀੜ ਹੈ ਇਹ ਮੇਰੀਆਂ ਨਬਜਾਂ ਫੜ ਫੜ ਕੇ ਟੋਲ ਰਿਹਾ ਏ ਇਹਨੂੰ ਮੇਰੇ ਦਿਲ ਦੀ ਪੀੜ ਦਾ ਕੀ ਪਤਾ ਲੱਗੇਗਾ ਮਨੁੱਖਤਾ ਦੀ ਪੀੜ ਦਿਲ ਵਿੱਚ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਸਾਰੀ ਮਨੁੱਖਤਾ ਨੂੰ ਤਾਰਦੇ ਹੋਏ ਇਸ ਰੁਹੇਲ ਖੰਡ ਖੇਤਰ ਵਿੱਚ ਪਹੁੰਚੇ ਨੇ ਬੜਾ ਲੰਬਾ ਸਫ਼ਰ ਤੈਅ ਕਰਕੇ ਆਏ ਨੇ ਬਾਬਾ ਮਰਦਾਨਾ ਜੀ ਕਿੰਨਿਆਂ ਭਾਗਾਂ ਵਾਲੇ ਹੋਣਗੇ ਗੁਰੂ ਪਿਆਰਿਓ ਆਪਾਂ ਤਰਸਦੇ ਹਾਂ ਹਰ ਵਿਅਕਤੀ ਚਾਹੁੰਦਾ ਹੈ ਕਿ ਕਿਤੇ ਪਾਤਸ਼ਾਹ ਜੀ ਦੇ ਇੱਕ ਪਲ ਵਾਸਤੇ ਦੀਦਾਰ ਹੋ ਜਾਣ ਤੇ ਬਾਬਾ ਮਰਦਾਨਾ ਜੀ ਨੂੰ ਦਹਾਕਿਆਂ ਵਧੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਨਾਲ ਰੱਖਿਆ ਸਾਰੀਆਂ ਉਦਾਸੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਪਾਤਸ਼ਾਹ ਜੀ ਗਏ ਬਾਬਾ ਮਰਦਾਨਾ ਜੀ ਨੂੰ ਨਾਲ ਲੈ ਕੇ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਸਮਾਧੀ ਲੀਨ ਹੋ ਕੇ ਬੈਠ ਗਏ ਨੇ ਮਰਦਾਨਾ ਜੀ ਵੀ ਪਿਆਰ ਦੇ ਵਿੱਚ ਕਿੰਨਾ ਚਿਰ ਬੈਠੇ ਰਹੇ ਆਖਿਰ ਥੱਕਿਆ ਟੁੱਟਿਆ ਨੂੰ ਬਾਬਾ ਮਰਦਾਨਾ ਜੀ ਨੂੰ ਨੀਂਦ ਆ ਗਈ ਠੰਡੇ ਠੰਡੇ ਪਵਨ ਝੁਲਾਰੇ ਠੰਡੀ ਵਗਦੀ ਪੌਣ ਮਰਦਾਨਾ ਜੀ ਬਿਲਕੁਲ ਇੱਕ ਰੰਗ ਵਿੱਚ ਹੋ ਕੇ ਪੂਰਨ ਨੀਂਦ ਦੇ ਵਿੱਚ ਸੁੱਤੇ ਨੇ ਪਰ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਬਾਬਾ ਮਰਦਾਨਾ ਜੀ ਉੱਠ ਪਏ ਨੇ ਉੱਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ ਚਰਨ ਪਰਸੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਮਸਤਕ ਰੱਖਿਆ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਸਿਰ ਤੇ ਹੱਥ ਧਰਦੇ ਬਖਸ਼ਿਸ਼ਾਂ ਨਾਲ ਨਿਵਾਜਦੇ ਪਰ ਅੱਜ ਕੀ ਹੋਇਆ ਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਚਰਨਾਂ ਤੋਂ ਉਠਾਇਆ ਏ ਕਹਿੰਦੇ ਮਰਦਾਨਿਆ ਜਾ ਅੱਜ ਵਿਛੜ ਜਾ ਹੈ ਹੱਦ ਹੋ ਗਈ ਪਾਤਸ਼ਾਹ ਆ ਕੀ ਆਖ ਦਿੱਤਾ ਏ ਹਾਂ ਮਰਦਾਨਿਆ ਅਸੀਂ ਜੋ ਕਿਹਾ ਏ ਤੂੰ ਠੀਕ ਸੁਣਿਆ ਏ ਜਾ ਸਾਡੇ ਤੋਂ ਵਿਛੜ ਜਾ ਪਾਤਸ਼ਾਹ ਜੀ ਤੁਸੀਂ ਮੇਰੀ ਜ਼ਿੰਦਗੀ ਹੋ ਤੁਸੀਂ ਮੇਰੇ ਸਾਹ ਹੋ ਤੁਸੀਂ ਮੇਰੇ ਪ੍ਰਾਣ ਹੋ
ਮੈਂ ਸਾਹਾਂ ਤੋਂ ਬਗੈਰ ਜੀ ਕਿਵੇਂ ਸਕਦਾ ਹਾਂ, ਤੁਹਾਡੇ ਤੋਂ ਬਿਨਾਂ ਮੇਰੀ ਜ਼ਿੰਦਗੀ ਸੰਭਵ ਨਹੀਂ। ਪਾਤਸ਼ਾਹ ਜੀ ਕਿੱਧਰ ਰਹਾਂ ਮੈਂ, ਤੁਹਾਡੇ ਤੋਂ ਬਿਨਾਂ ਜੀ ਨਹੀਂ ਸਕਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਛੜਨ ਵਾਸਤੇ ਆਖਿਆ ਏ, ਮਰਦਾਨਾ ਜੀ ਗੜਗੜਾ ਉੱਠੇ ਨੇ। ਜਿਵੇਂ ਅਜਲ ਚੇਤ ਸੀਨੇ ਵਿੱਚ ਕੋਈ ਤੀਰ ਵੱਜਿਆ ਹੋਵੇ, ਸਤਿਗੁਰੂ ਜੀ ਦੇ ਇਹਨਾਂ ਬੋਲਾਂ ਨੇ ਘਾਇਲ ਕਰ ਦਿੱਤਾ ਏ। ਤੇ ਗੁਰੂ ਪਿਆਰਿਓ ਵੈਰਾਗ ਦੇ ਵਿੱਚ, ਪਿਆਰ ਦੇ ਵਿੱਚ ਬਾਬਾ ਮਰਦਾਨਾ ਜੀ ਹੈਰਾਨ ਹੋ ਕੇ ਕੁਝ ਬਚਨ ਇੰਜ ਕਰਦੇ ਨੇ।

ਰਹਿਣਾ ਹੈ ਭਾਗਾਂ ਨਾਲ ਹੁੰਦਾ ਏ ਤੇ ਮਿਲਿਆ ਹੋਇਆ ਦਾ ਵਿਛੜਨ ਨੂੰ ਦਿਲ ਕਿੱਥੇ ਕਰਦਾ ਏ। ਮਰਦਾਨਾ ਜੀ ਕਹਿੰਦੇ ਨੇ ਸਤਿਗੁਰੂ ਜੀ ਵਿਛੋੜੇ ਦਾ ਅਲਫਾਜ਼ ਮੇਰੇ ਤੋਂ ਸੁਣਿਆ ਨਹੀਂ ਜਾਂਦਾ, ਐਡਾ ਕਰੜਾ ਪਰਚਾ ਨਾ ਪਾਓ, ਮੈਂ ਕਰਜ਼ੂਗੀ ਜੀਵ ਹਾਂ ਪਾਤਸ਼ਾਹ ਜੀ ਇਸ ਪਰਚੇ ਦੇ ਵਿੱਚ ਸ਼ਾਇਦ ਮੈਂ ਨਾ ਪਾਸ ਹੋ ਸਕਾਂ। ਪਾਤਸ਼ਾਹ ਕਹਿੰਦੇ ਨਹੀਂ ਮਰਦਾਨਿਆ, ਤੈਨੂੰ ਹਮੇਸ਼ਾ ਲਈ ਥੋੜੀ ਵਿਛੋੜਨ ਲੱਗੇ ਹਾਂ, ਜਦੋਂ ਸਮਾਂ ਆਇਆ ਕਰਤਾਰ ਨੇ ਚਾਹਿਆ ਮਿਲ ਪਵੇਗਾ। ਇੰਜ ਸਤਿਗੁਰੂ ਜੀ ਦਾ ਸਤ ਕਰਤਾਰ ਆਖ ਕੇ ਸਤ ਬਚਨ ਆਖ ਕੇ ਹੁਕਮ ਮਨਾਇਆ ਤੇ ਬਾਬਾ ਮਰਦਾਨਾ ਜੀ ਉੱਥੋਂ ਤੁਰ ਪਏ ਨੇ। ਹੁਣ ਅਗਾਂਹ ਇਹ ਇਤਿਹਾਸ ਕਿਵੇਂ ਚੱਲਦਾ ਆਪ ਜੀ ਦੇ ਨਾਲ ਕੱਲ ਨੂੰ ਲੜੀ ਜੋੜਾਂਗੇ। ਸੁਗਰੂ ਪਿਆਰਿਓ ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੇ ਜੱਜ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੀ ਨੇ ਜੋ ਇਤਿਹਾਸ ਦਾ ਮਾਣ ਕੀਤਾ, ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਰਨ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ ਕੋਮਲ, ਨਵਾਂ ਪਿੰਡ ਦੋਨੇਵਾਲ, ਸੁਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿਬਾਜਲਾ ਕਪੂਰਥਲਾ, ਭਾਈ ਪਲਵਿੰਦਰ ਸਿੰਘ ਪ੍ਰੇਮੀ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਵਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਸਤਿਗੁਰੂ ਜੀ ਨੇ ਦਾਸ ਦੇ ਕੋਲੋਂ ਗੀਤ ਲਿਖਵਾਇਆ ਸੀ ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ, ਜਿਹੜਾ ਹੰਸ ਰਾਜ ਹੰਸ ਨੇ ਗਾਇਆ ਸੀ, ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਤੇ ਕੁਝ ਪੰਜਾਬੀ ਫਿਲਮਾਂ ਸਤਿਗੁਰੂ ਜੀ ਨੇ ਦਾਸ ਦੇ ਕੋਲੋਂ ਲਿਖਵਾ ਕੇ ਬਣਵਾਈਆਂ ਨੇ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਅਸੀਂ ਖਿਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਇੱਕ ਵਾਰੀ ਫੇਰ ਮਸ਼ਕੂਰ ਹਾਂ, ਸਾਰੀ ਕਮੇਟੀ ਦਾ ਧੰਨਵਾਦ ਹੈ। ਆਓ ਆਪਾਂ ਸਲੋਕ ਰਲ ਕੇ ਪੜ੍ਹੀਏ ਤੇ ਫਿਰ ਅਰਦਾਸਾਂ ਕੀਤਾ ਜਾਵੇਗਾ ਜੀ। ਆਓ ਗੁਰੂ ਪਿਆਰਿਓ

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬਾ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨੋ ਨ ਦਿਆਵੇ ਧਾਏ ਸਭ ਥਾਈ ਹੋਏ ਸਹਿ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ। ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਬਾਏ ਦੇਖ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਿੰਘ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨੇ ਬਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹ ਖਾਲਸਾ ਜੀ। ਸਾਹਿਬ ਤਹਤ ਹਰ ਸ਼ਰਿਆ ਦੇਖਦੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਕੇ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕਿਆ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੋਏ ਨਮਾਣਿਓ ਕਿ ਮਾਨ ਤਾਣਿਓ ਕਿ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਤੁਹਾਡੀ ਜਥੇ ਰਾਏ ਮਹਾਰਾਜ ਜੀ ਗੁਰੂ ਜਸ ਵਾਰਾ ਗਾਇਨ ਕੀਤੀਆਂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਗੁਰ ਇਤਿਹਾਸ ਸਰਵਣ ਕਰਵਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵੱਧ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸਕਤਾ ਦੂਰ ਦੁਰਾਡੇ ਪਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਆਪ ਦਰ ਘਰ ਦੇ ਸੇਵਕ ਬੀਬੀ ਪੂਨਮ ਸਿੱਧੂ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਭਾਈ ਕੋਨਾਰਕ ਗਿੱਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮੈਂ ਭੇਟਾ ਕਰਦਿਆਂ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜਿਸ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ
ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ।

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਰੋ ਤਿਤ ਕਰ ਗਾਵੋ ਸੋਹਿਲਾ ਸਵੇਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਵੜੇ ਸੰਭਾਲੀਏ।

ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਪਰੇ।

ਤਿਨੇ ਅੰਤਰ ਹਉ ਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਪਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ

ਸਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਧਾਏ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਕਾ ਧਿਆਨ ਧਰਕੇ ਬੋਲਾਂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰ ਰਿਹਾ ਸੁਖਾਸਨ ਦੀ ਸੇਵਾ ਕਰਦਿਆਂ ਨੇ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਣਾ ਇਸ ਵੇਲੇ ਆਪ ਜੀ ਦੇ ਪਾਵਨ ਸੁਖਾਸਨ ਸਾਹ ਤਿਆਰ ਹਨ ਆਪ ਜੀ ਆਪਣੇ ਆਸਮ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਪੁੱਛ ਮਾਫ਼ ਕਰਨਾ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

एक अरदास पाठ कीरत की गुर रामदास रखो। एक अरदास पाठ कीरत

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੈ ਹਰ ਆਰਾਧੀਐ ਤਿੱਥੈ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਗੁਰਦੇਵ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਅੱਜ ਦੇ ਸ੍ਰੀ ਮੁਖ ਵਾਕ ਸੂਹੀ ਰਾਗ ਵਿੱਚੋਂ ਧੰਨ ਗੁਰੂ ਰਾਮਦਾਸ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਪਾਵਨ ਅੰਗ 733 ਅਤੇ 34 ਉੱਪਰ ਸੁਭਾਏਮਾਨ ਹਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਅੱਜ ਦੇ ਦਰਗਾਹੀ ਰੱਬੀ ਫੁਰਮਾਨ ਅੰਦਰ ਇਹ ਬਖਸ਼ਿਸ਼, ਇਹ ਮਿਹਰਾਮਤ ਕੀਤੀ ਹੈ ਕਿ ਹੇ ਭਾਈ, ਹਰੀ ਨਾਮ ਰੂਪੀ ਜੋ ਧਨ ਹੈ, ਜੋ ਪੂੰਜੀ ਹੈ, ਉਹੀ ਅਸਲ ਹੈ, ਉਹੀ ਖਰੀ ਹੈ। ਉਹ ਨਾਮ ਰੂਪੀ ਧਨ ਹੈ ਜੋ ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ ਹਿਰਦੇ ਰੂਪੀ ਕੋਠੜੀ ਦੇ ਵਿੱਚ ਵਸਦਾ ਹੈ, ਅਤੇ ਇਸ ਧਨ ਨੂੰ ਨਾ ਕੋਈ ਉਚੱਕਾ, ਨਾ ਕੋਈ ਚੋਰ, ਨਾ ਕੋਈ ਜਮਦੂਤ ਚੁਰਾ ਸਕਦਾ ਹੈ, ਲੁੱਟ ਸਕਦਾ ਹੈ। ਇਸ ਲਈ ਧਨ ਹੈ ਜੋ ਹਲਤ ਪਲਤ ਵਿੱਚ ਸਹਾਈ ਹੁੰਦਾ ਹੈ। ਸਾਕਤ ਲੋਕ ਵਿਖਿਆ ਰੂਪੀ ਧਨ ਖੱਟਦੇ ਹਨ, ਖੁਆਰ ਹੁੰਦੇ ਹਨ, ਦੁਖੀ ਹੁੰਦੇ ਹਨ, ਉਹ ਲੋਕ ਪ੍ਰਲੋਕ ਵਿੱਚ ਦੁੱਖ ਦਿੰਦਾ ਹੈ, ਪਰ ਨਾਮ ਰੂਪੀ ਧਨ ਉਹ ਲੋਕ ਪ੍ਰਲੋਕ ਵਿੱਚ ਨਾਲ ਜਾਂਦਾ ਹੈ, ਸਦਾ ਰਹਿੰਦਾ ਹੈ, ਉਸ ਨੂੰ ਪਾਣੀ ਅਗਨ ਡੋਬ ਸਾੜ ਨਹੀਂ ਸਕਦੇ। ਸੋ ਐਸਾ ਧਨ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਇਹ ਪਾਵਨ ਉਪਦੇਸ਼ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਆਓ ਪਿਆਰ ਸਹਿਤ ਹੁਣ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖ

ਦਾਸ ਚਾ ਕੈਮਨ ਪ੍ਰਗਟੇ ਗੁਣਦਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਜੇ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪਿਓਰੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ

ਤਰਵਿਆ ਰੂਪ ਰੰਗ ਭਾਈ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਿਕ ਬਾਰ ਨਾਨਕ ਬਲਿਹਾਰੀ ਸਲੋਕ

ਨਾਨਕ ਇਹੋ ਧਨ ਸਾਰ ਉਸਤਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂ ਪਾਪ ਸਮੀਤ ਵਿਸਾਰਹੂ ਚਰਨ ਕਮਲ ਰਿਧ ਮੈਂ ਉਰ ਧਾਰਹੂ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਤ ਯੋ ਧਨ ਸੰਚਉ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾ ਸੁਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਠ ਉਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਇ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਤਾ ਜਿਸ ਧਾਵਤਾ ਬੈਠਾਏ ਤਾ ਕੋ ਬਿਘਨ ਨ ਲਾਗੈ ਕੋਏ ਜਾ ਕਹਿ ਹਿਰਦੈ ਵਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਇਆ ਭਗਤ ਪਾਇਆ ਤੁਮ ਪ੍ਰਗਾਸ ਤਿਤ ਘਰ ਜਾਏ ਵਸੈ ਅਵਨਾਸੀ ਕਉ ਨਾਨਕ ਘਾਟੀ ਜੰਪਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਪਾਵਨਾ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤਮੀਤ ਕੁਟੰਬਰ ਬਣਤਾ ਇਨ ਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂੰ ਲੇਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਵਾਹੇ ਜਨਮ ਜਨਮ ਕੇ ਕਿਲ ਵਿਕ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸੁਜਾਏ ਹੋ ਮੈਂ ਬਿਖ ਫੈਲ ਕੋਹੇ ਅਚਿੰਤ ਵਸੈ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾੜ ਸਿਆਨਵ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰਿਹੋ ਪ੍ਰਭਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਿਤ ਗਏ ਮੰਤਰ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ

ਪ੍ਰਭਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵਹੁ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁ ਮੈਂ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਇ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕਿਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ

ਨਾਨਕ ਇੱਕ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰੋਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪਹਿ ਕਾ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਚ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ

ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਈ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭੇਖੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵ ਹਲਤ ਪਲਤ ਦੁਇ ਲਿਹੁ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪੁਰਿਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰਹੋ ਵਾਪਾਰੀ ਦਰਗਹ ਨਿਬਹਿ ਖੇਪ ਤੁਮਾਰੀ ਇੱਕਾ ਟੇਕ ਰੱਖੋ ਮਨ ਮਾਹੇ ਨਾਨਕ ਬਾਹੁਰ ਨਾ ਆਵਹਿ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੂਤ ਨਿਹਾਲ ਤਾਕੈ ਨਿਕਟ ਨਯਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ

ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਸਕਟ ਮਾਹੀ ਅਨਿਕ ਰੰਗ ਨਾਨਾ ਦਿਸ਼ਟਾਹੀ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਵਿਸਰਾਮ ਸੁਨ ਸਮਾਦ ਅਨਹਤ ਨਾਦ ਕਹਿ ਨ ਜਾਈ ਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬ

ਬੋਲ ਨਾ ਪਾਈਐ ਗੁਨਹਿ ਅਮੂਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਿਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹੋ ਵਿਸਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨਹਿ ਸੁਭ ਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕ ਅੰਕਾਰ, ਅਨਿਕਲ ਅਲਕੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪਾ ਭਰਪੂਰ, ਅੰਤਰ ਗਜ ਸਿਆਪ ਜਨਾਏ, ਨਾਨਕ ਤਿਸ ਜਨਿਆ ਬੁਝਾਏ, ਸਰਬ ਭੂਤਾ ਵਰਤਾਰਾ, ਸਰਬ ਨੈਨਾ ਭੇਖਨਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਣਾਵਣ, ਜਾਨਿ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕਹਿ ਮਦ ਅਲਿਪਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹਿ, ਆਗਿਆ ਆਇਆ ਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਉਰੈ ਕਹੋ ਕਿਨੈ ਕਛ ਕਰਾ, ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਬੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਓ ਧਨਵੰਤ ਕੁਲਵੰਤ ਪੁਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਹੈ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤ ਤ੍ਰਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸਗਨ ਸਾਗਰ ਤਰਹੁ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।

ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਹਿਰਤਨ ਸੁਣਤ ਕਮਾਵਤ ਹੋ ਤੂ ਧਾਰੂ ਆਪ ਤਰੈ ਲੋਕਹਿ ਨਿਸਤਾਰੂ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਪ ਮਿਲਾਏ ਮਿਟ ਗਏ ਵੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਹੁਰ ਨ ਹੋਵੈ ਆਵਣ ਜਾਣੁ ਹਰ ਧਨ ਖਾਟ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਦਿਸ ਚਨ ਕੈ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੂਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾ ਸਾਂ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਪਾਈ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਨੀ ਏਕ ਨਾਮ ਮਨ ਮਾਹੀ ਸੁਮਾਨੀ ਦੁਖ ਰੂਪ ਬਿਨਸੇ ਪੈ ਭਰਮੋ

भगत जना कै मन विश्राम वा।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੂਰੀ ਆ ਭਾਰ ਸਹਿ ਸਿਆਣ ਪਾ ਲੱਖ ਹੋਹੈ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਸੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਈਆ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣ ਨੀਸਾਣ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੋਂ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਹਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖਾ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਸੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਥੱਕ ਪਾਹ ਜੁਗਾ ਜੁਗੰਤਰ ਖਾਹੀ ਖਾਹ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਅੱਗਾ ਰੱਖੀਆ ਜਿਸ ਦਸੈ ਦਰਬਾਰ ਮਹਾ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੈਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਸਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜਿਰਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਲਾ ਲਈ ਮਤ ਵਿੱਚ ਰਤਨ ਜਵਾ ਹਰਮਾਨ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ ਚੰਗਾ ਨਾਉ ਰਖਾਏ ਕਰ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਅਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵਰਤਿਆ ਗੁਣ ਦੇ ਤੇਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ ਸੋਣਾ ਸਿੱਧ ਪੀਰ ਸੁਰ ਨਾਥ ਸੋਣਾ ਧਰਤ ਧਵਲ ਆਕਾਸ਼ ਸੋਣਾ ਦੀਪ ਲੋਹ ਪਾਤਾਲ ਸੋਣਾ ਹੋਏ ਨਾ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੋਣਾ ਦੁਖ ਪਾਪ ਕਾ ਨਾਸ ਸੋਣਾ ਈਸ਼ਰ ਬਰਮਾ ਇੰਦ ਸੋਣਾ ਮੁਖ ਸਲਾਹਣ ਮੰਦ ਸੋਣਾ ਜੋਗ ਜੁਗਤ ਤਾਨ ਭੇਦ ਸੋਣਾ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੋਣਾ ਦੁਖ ਪਾਪ ਕਾ ਨਾਸ ਸੋਣਾ ਸੱਤ ਸੰਤੋਖ ਗਿਆਨ ਸੋਣਾ ਅੱਠ ਸੱਠ ਕਾ ਇਸਨਾਨ ਸੋਣਾ ਪੜ ਪੜ ਪਾਵ ਹੈ ਮਾਨ ਸੋਣਾ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੋਣਾ ਦੁਖ ਪਾਪ ਕਾ ਨਾਸ ਸੋਣਾ ਸਰਾ ਗੁਣਾ ਕੇ ਗਾਹ ਸੋਣਾ ਸੇਖ ਪੀਰ ਪਾਤ ਸਾਹ ਸੋਣਾ ਅੰਧੇ ਪਾਵੈ ਰਾਹ ਸੋਣਾ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ
सुना दुख पाप का नास, मन की गास कही न जाए, जे को कहा पिछे पछताए, कागद कलम न लिखन हार, मन का बह करन विचार, ऐसा नाम निरंजन होए, जे को मन जाने मन कोए, मन्ना सोर्त होवे मन बुद्ध, मन्ना सगल पवन की शुद्ध, मन्ना मोह चोटा न खाए, मन्ना जम का सास न जाए, ऐसा नाम निरंजन होए, जे को मन जाने मन कोए, मन्ना मार्ग ठाक न पाए, मन्ना पातसो परगट जाए, मन्ना माग न चला पांथो, मन्ना धर्म सेती संबंध, ऐसा नाम निरंजन होए, जे को मन जाने मन कोए, मन्ना पावह मोख द्वार, मन्ना परवारा साधार, मन्ना सरा सारे गुर सिख, मन्ना नानक पवह न पेखो, ऐसा नाम निरंजन होए, जे को मन जाने मन कोए, पंच परवान पंच प्रधान, पंचे पावह दरगह मान, पंचे सोह है दर राजान, पंचा का गुर एक ध्यान, जे को कहा कर विचार, करते कह करण नहीं तुमार, तौल धर्म दया का पूत, संतोख थाप रखिया जन सूत, जे को बुझा होवे सचियार, तबले ऊपर केता पार, तरसी होर पर होर होर, तस्ते पार चला कवन जोर, जीव जात रंगा के नाप, सबना लिखिया उड़ी कलाम, एहो लेखा लिख जाना कोए, लेखा लिखिया केता होए, केता तान स्वाद हो रूप, केती दात जाना कौन कूत, किसा पसाओ एको कवाओ, तहते होए लाख दरियाओ, कुदरत कावण कहा विचार, वारिया न जावा एक वार, जो सुध पावे साई भलीकार, तू सदा सलामत निरंकार, असंख जाप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रह उदास, असंख भगत गुण ज्ञान विचार, असंख सती असंख दातार, असंख सूर मोह पाक सार, असंख मौन लिव लाए तार, कुदरत कवण कहा विचार, वारिया न जावा एक बार, जो तुद पावे साई भलीकार, तू सदा सलामत निरंकार, असंख मूरख अंध घोर, असंख चोर हराम खोर, असंख अमर कर जाह जोर, असंख गल वड हत्या कमाह, असंख पापी पाप कर जाह, असंख कूड़ियार कूड़े फराह, असंख मलेश माल पख खाह, असंख निंदक सर कर पार, नानक नीच कह विचार, वारिया न जावा एक वार, जो तुद पाव साई भलीकार, तू सदा सलामत निरंकार, असंख नाव असंख थाव, अगम अगम असंख लो, असंख कह सर पार होए, अखरी नाम अखरी सलाह, अखरी ज्ञान गीत गुण गाह, अखरे लिखण बोलण बाण, अखरा सर संजोग बखाण, जन एह लिखे तैस सर नाह, जैब फुरमाए तैब तैब पाह, जेता कीता तेता नाओ, वैण नावे नाही को थाओ, कुदरत कवण कहा विचार, वारिया ना जावा एक बार, जो तुद पावा साई भलीकार, तू सदा सलामत निरंकार, भरिया हाथ पैर तान देह, पानी धोता उत्तर सुखेह, मूत पलीसी कपड़ होए, दे साबोण लैया ओ धोए, भरिया मात पापा कै संग, ओह तोपै नावै कै रंग, पुन्नी पापी आखण नाह, कर करणा

ਆਵਾ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੈਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਸ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਸਿਤ ਵਾਰ ਨਾ ਜੋਗੀ ਜਾਣ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਹ ਲਾਹੇ ਕਿਉਂ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗਾ ਗਿਆ ਨਾ ਸੋਹੈ ਪਾਤਾਲ ਨਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਆ ਲਿਖਾ ਹੋਏ ਵਣਾਸ ਨਾਨਕ ਵੱਡਾ ਆਖੀਆ ਆਪੇ ਜਾਣ ਆਪ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸੇਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹ ਤਾਂ ਕਿ ਅੰਤ ਨਾ ਪਾਏ ਜਾਹ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਾਉ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਦਦਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਸਮਾਏ ਕਿਸੇ ਮੰਗ ਹੈ ਜੋਧ ਅਪਾਰ

ਨਾ ਜੋਰ, ਜੋਰ ਨਾ ਮੰਗਣ, ਦੇਰ ਨਾ ਜੋਰ, ਜੋਰ ਨਾ ਜੀਵਨ, ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਾਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜਵਤੀ ਛੁੱਟਾ ਸੰਸਾਰ, ਜਿਸ ਹੱਥ ਜੋਰ ਕਰ ਵੇਖਾ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਸਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਸਾਵ ਰੱਖੀ ਧਰਮਸਾਲ, ਤਿਸ ਵਿੱਚ ਜੀਵ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਰਥਾ ਸੋਹਨ ਪੰਜ ਪਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀ ਹੈ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨ ਅੰਤ, ਗਿਆਨ ਖੰਡ ਮਹਿ ਗਿਆਨ ਪਰਚੰਡ, ਤਿੱਥਾ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥਾ ਘਾਟ ਘੜੀਆ ਬਹੁਤ ਅਨੂਪ, ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਾ ਪਿੱਛੇ ਪੁਛਤਾਏ, ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਤਿੱਥਾ ਘੜੀਆ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਤ ਮਹਾਂਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰ ਹੈ ਨਾ ਠਾਕੇ ਜਾਹੇ, ਜਿਨਕਾ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸਹਿ ਕੇਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖਾ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖਾ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਆ ਸ਼ਬਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਛਪੈ ਛੰਦ ਤੈ ਪ੍ਰਸਾਦ। ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜਾ। ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜਾ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸਮਤ। ਭਯੰਗ ਪਰਿਆਦ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਸਾਪੇ ਨਮਸਤੰ ਅਸਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਭਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਾਸ਼ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਾਸ ਅਜਵੇ ਅਧੇਸੰ ਅਧੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਤ ਦੇਵ ਨਮਸਤੰ ਅਭੇਵੈ ਨਮਸਤੰ ਅਜਾਨਮੇ ਨਮਸਤੰ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਬ ਸੰਧੇ ਨਮੋ ਸਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਾਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ। ਚਾਚਰੀ ਛੰਦ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਭਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੋਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਾਮ ਹੈ ਅਜਾਮ ਹੈ ਅਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭਯੰਗ ਪ੍ਰਿਆਦ ਛੰਦ ਨਮੋ ਸਭ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ
ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਾਤੀ ਬਪੂਰਤੇ ਕਲੰਕ ਬਿਨਾ ਦੇਹ ਕਲੰਕੀ ਸਰੂਪੇ ਨਮੋ ਰਾਜ ਰਜੇ ਸੁਰੰਗ ਪਰਮ ਰੂਪੇ ਨਮੋ ਜੋਗ ਜਗੇ ਸੁਰੰਗ ਪਰਮ ਸਿੱਧ ਹੈ ਨਮੋ ਰਾਜ ਰਜੇ ਸੁਰੰਗ ਪਰਮ ਬ੍ਰਿਧ ਹੈ ਨਮੋ ਸਾਸਤ੍ਰ ਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜਾਂਤਰ ਜਾਂਤਰੰ ਨਮੋ ਐਸ਼ਟ ਐਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਭੰਗ ਪ੍ਰਣਾਸੀ ਅਨੂਪੇ ਅਰੂਪੇ ਸਮਾਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਧਾਮੰ ਤੇਰਾ ਜੋਰ ਜਾ ਜਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਦ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੇ ਨਧਾਨੇ ਨਵਸਤੰਗ ਨਿਰਨਾਥੇ ਨਵਸਤੰਗ ਪਰਮਾਥੇ ਨਵਸਤੰਗ ਅਗੰਜੇ ਨਵਸਤੰਗ ਅਭੰਜੇ ਨਵਸਤੰਗ ਅਕਾਲੇ ਨਵਸਤੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰ ਨਮੋ ਸਰਬ ਮੰਤਰੰਗ ਨਮੋ ਸਰਬ ਜਾਂਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਤੰਗ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰਗ ਨਿਵਾਸੀ ਚਰਪਣ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਜਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੋਗਤਾ ਸਰਬੰਗ ਜਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛਾਂਦਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਰ ਪੁਰਖ ਅਪਾਰ ਸਰਬਮਾਨ ਧਰਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮ ਹੋ ਨਹਿ ਜਾ ਹੈ ਸਰਬ ਮਾਨ ਸਰਬੱਤਰ ਮਾਨ ਸਦੈ ਮਾਨ ਦਿੱਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਣੇ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਨ ਬਿਹੀਨ ਚਕਰ ਬਕਰ ਫਿਰੈ ਚਾਤਰ ਚੱਕ ਮਾਨੇ ਪੁਰਤੀਨ ਲੋਕ ਚੌਧ ਹੈ ਕਿਹ ਬਿਖਾ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਦਾ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸਯੰਭਵ ਗੜਨ ਭੰਜਣ ਹਾਰ ਕਾਲਹੀਨ ਕਲਸ ਜੁਗਤ ਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੇਕ ਅਨਅਸਰੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਣ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸਾਸਤ੍ਰ ਨ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮਰਤ ਪੁਰਾਣ ਸਾਸਤ੍ਰ ਨ ਆਵਹੀ ਬਹੁ ਚਿਤ ਮਧ ਬਰ ਛੰਦਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਪਮ ਪ੍ਰਕਾਸ਼ ਨਿਸਦਨ ਅਨਾਸ ਆਜਾਨ ਬਾਹ ਸਾਹਨ ਸਾਹ
राजान राज पानान पान देवान देव उपमा महान इंद्रान इंद्र बालान बाल रंकान रंक कालान काल अनबोध अंग अभा अभंग गर्मित अपार गुण गण उदार मुन गण प्रणाम निर्भय निकाम अत दुत प्रचंड मित गढ़ अखंड अलित है कर्म अदृश है धर्म सर्वा पर नाढ़ अन दंड बाढ़ याचरी छंद प्रसाद गोबिंदे मुकंदे उदारे अपारे हरियं करियं निर्नामे अकामे यंग प्रयाद छंद चतर चक्र करता चतर चक्र हरता चतर चक्र दाने चतर चक्र जाने चतर चक्र वर्षी चतर चक्र परसी चतर चक्र पाले चतर चक्र काले चतर चक्र पासे चतर चक्र वासे चतर चक्र माना चतर चक्र दान है चाचरी छंद ना सत्तर है ना मित्र है ना परमंग ना पितर है ना कर्मंग ना काये अजन्मंग अजाये ना चित्र है ना मित्र है परे है पवित्र है परसीस है अधीस है अदृश है अकृश है भगवती छंद त्वा प्रसाद कासते के आशिज देस है के आ भिज पेस है के आ गंज कर्म है के आ पंज भरम है के आ भिज लोक है के आ दित सुख है के अवधूत बरन है के विभूत करन है के राजंग प्रभा है के धर्मंग तुजा है के आशोक बरन है के सर्व अपरन है के जग संकृति है के शत्रंग क्षत्रिय है के ब्रह्मंग स्वरूप है के अनुप अनुप है के आद अदेव है के आप अपेव है के चित्रंग बहीना के एक अधीना के रोजी रजाक रहीम रिहाक के पाक बेऐब है के गैबुल गैब है के अहबुल गुनाह है के साहान साह है के कारण कुनिंद है के रोजी दहांद है के राजक रहीम है के सर्वंग करीम है के सर्वंग कली है के सर्वंग दली है के सर्वत्र मान है के सर्वत्र दान है के सर्वत्र गौन है के सर्वत्र पौन है के सर्वत्र देश है के सर्वत्र पेश है के सर्वत्र राजा है के सर्वत्र साजा है के सर्वत्र दीना है के सर्वत्र लीना के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा के सर्वत्र राजा के सर्वत्र सोखा के सर्वत्र पोखा के सर्वत्र त्राण के सर्वत्र प्राण के सर्वत्र देशा के सर्वत्र पेश है के सर्वत्र मान सदैवंग प्रधान है के सर्वत्र जाप है के सर्वत्र थाप है के सर्वत्र भान है के सर्वत्र मान है के सर्वत्र इंद्रा के सर्वत्र चंद्रा के सर्वंग कलीमा के परमंग फहीमा के आकल अलामा के साहिब कलामा के हुसन अल वजू है तमाम रजू है हमेशा सलाम है सलीखत मुदाम है गनीम उल शिकास्ता है गरीब उल परास्ता है बुलंदुल मकान है जमीन उल जमान है तमीज उल तमाम है रजू उल निदान है हरीफ उल अयीम है रजायक यकीन है अनेक उल तरंग है अभेद है अपंग है अजीज उल निवाज है गनीम उल खिराज है निरुक्त स्वरूप है त्रिमुक्त विभूत है पर भोगत प्रभा है सुजोगत सुधा है सदैवंग स्वरूप है अभेदी अनूप है समस्तो पराज है सदा सर्वसाज है समस्तो सलाम है सदैवल अकाम है निर्बाध स्वरूप है अगाध है अनूप है ओंग आद रूप है अनाद स्वरूप है अनंगी अनामे त्रिभंगी त्रिकामे त्रिपर्गंग त्रिभाध्ये अगंझे अगाधे सुभंग सर्वभाग्ये सुसर्व अनुराग्ये त्रिभोगत स्वरूप है अशज है अशूत है के नरकं प्रणाथ है पृथ्वीवल प्रवास है निरोक्त प्रभा है सदैवंग सदा है विभोगत स्वरूप है परजोगत अनूप है निरोक्त सदा है विभोगत प्रभा है अनोकत स्वरूप है परजोगत अनूप है चाचरी छंद अभंग है अनांग है अपेख है अलेख है अपर्म है अकर्म है अनाद है जुगाद है अजय है अभय है अपू है अधूत अजय है अभय है अपूत है अतूत है अनाथ है उदात है अतंध है अबंध है अभक्त है विरक्त है अनाथ है प्रकाश है नचंत है सुनंत है अलेख है अदेख है अलेख है अपेख है अटाह है अगाह है असंभ है अगम्भ है अनिल है अनाद है अनित है सुनित है अजात है अजाद है
ਚਾਰ ਪਰਛੰਦ ਚਾਰ ਪ੍ਰਸਾਦ ਸਰ ਮੰਗਹੰਤਾ ਸਰ ਮੰਗੰਤਾ ਸਰ ਮੰਗਿਆਤਾ ਸਰ ਮੰਗਿਆਤਾ ਸਰ ਮੰਗਹਰਤਾ ਸਰ ਮੰਗਕਰਤਾ ਸਰ ਮੰਗ ਪ੍ਰਾਣੰ ਸਰ ਮੰਗ ਤ੍ਰਾਣੰ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਗਤਾ ਸਰਵੰਗ ਮੁਕਤਾ ਸਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਥੇ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਪਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਸਾਕੰਗ ਸਰੀਕ ਹੈ ਅਮਿਤੋ ਅਮੀਕ ਹੈ ਰੈਵੰਗ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਤੀ ਛੰਦ ਤਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸ਼ੋ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦਹੰਦ ਹੈ ਕੇ ਰਾਜ ਕਰਹਿੰਦ ਹੈ ਗਰੀਮੁਲ ਕਮਾਲ ਹੈ ਕਿ ਉਸਮੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕੰਦ ਹੈ ਹਰਾਸੁਲ ਫਿਕੰਦ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਨਜਾਇਕ ਰਹੀਮ ਹੈ ਸਮਸਤੁਲ ਜਬਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰਗ ਭਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੋਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਤ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦ ਪਰਛੰਦ ਦਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਜ ਨਰ ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਅਨਾਥ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮੁਦਾਮ ਅਨ ਚਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਸਲ ਅਮੰਡ ਦਿਸ ਵਿਸ ਅਭੰਡ ਜਲ ਸਲ ਮਹੰਤ ਦਿਸ ਵਿਸ ਬੇਅੰਤ ਅਨ ਭਵ ਅਨਾਥ ਤ੍ਰਿਤ ਤਰ ਤੁਰਾਸ ਆ ਜਾਨ ਬਾਹ ਏਕ ਸਦਾਹ ਓਂਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜ ਗਾਤ ਅਜਿਜ ਨ ਬਾਤ ਅਣ ਝੰਜ ਗਾਤ ਅਨ ਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਠ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਪ੍ਰਣਾਲਾ ਹੈ ਅਰ ਕਾਲਾ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮੰਨਦਾ ਹੈ ਜਗ ਜਾਂਦਾ ਹੈ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਬੰਗ ਪਾਸ ਹੈ ਸਰਬਨਾਸ ਹੈ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰੁਣਾਕਰ ਹੈ ਵਿਸ਼ਵੰਪਰ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਬ੍ਰਹਮੰਡਸ ਹੈ ਖਾਲਖੰਡਸ ਹੈ ਪਰਤੇ ਪਰ ਹੈ ਕਰੁਣਾਕਾਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਾਲਕਾਇਕ ਹੈ ਵਿਸਵੰ ਪਰ ਹੈ ਕਰੁਣਾਲਾ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਾਸ ਹੈ ਜਸ ਕੇ ਜਾਸ ਹੈ ਭਯੰਗ ਪ੍ਰਯਾਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸਾਧ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੋ ਅਨਾਥ ਅਕਾਸ
ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਕ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰਿੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਭਰਮੰਗ ਅਗੰਜੇ ਅਲੇਖੇ ਭਯੰਗ ਪ੍ਰਜਾਤ ਛੰਦ ਨਮਾਸਲ ਪ੍ਰਣਾਮੇ ਸਮਾਸਲ ਪ੍ਰਣਾਸੇ ਅਗੰਜਲ ਅਨਾਮੇ ਸਮਾਸਲ ਨਿਵਾਸੇ ਨਕਾਮੰਗ ਬਭੂਤੇ ਸਮਾਸਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚ ਦਾਨੰਦ ਸਤਰੰਗ ਪ੍ਰਣਾਸੀ ਕੁਣੀ ਮੁਲ ਕੁਨਿੰਦਾ ਸਮਾਸਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀਮੇ ਹਰਿਅੰਕ ਹਰਿਅੰਕ ਕਰੀਮ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੋਤੇ ਸਵੰਭਵ ਸੁਭੰਗ ਸਰਬਦਾ ਸਰਬ ਜੋਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਵਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੋਤੇ ਸਵੰਭਵ ਸੁਭੰਗ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ। ਤੁਹਾ ਪ੍ਰਸਾਦ ਸਵਈਏ ਸ੍ਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਭਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਰਕ ਸੰਤ ਸਮੂਹ ਹਨ ਇੱਕ ਮਸੀਕੇ, ਸਾਰੇ ਹੀ ਦੇਸ਼ ਕੋ ਦੇਖ।

ਕੌਣ ਕਰੇ ਨਹੀਂ ਜਾਤ ਵਿਚਾਰੇ, ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੀਰਥ ਨਹਾਨ ਦਇਆ ਦਮ ਦਾਨ ਸੁਨ ਸੰਜਮ ਨੇਮ ਅਨੇਕ ਵਸੇਖਾ, ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸਮਾਨ ਕੇ ਪੇਖਾ, ਪੌਣ ਅਹਾਰ ਜਤੀ ਜਦ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖਾ, ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨ ਏਕ ਨਾ ਲੇਖਾ, ਸੁਧ ਸਪਾ ਤੁਰੰਤ ਦਬਾ ਸੁਸਾਜ ਸਨਾਹ ਦਰਜਾਨ ਦਲਾਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ, ਤੋਰ ਅਰੇ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ, ਸਾਰੀ ਪਦ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਿਦਾਨ ਚੱਲਾਂਗੇ, ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਸਾਰ ਪਛਈਆ, ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੁਬਾਸਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਤੋਂ ਏਕ ਦਵਈਆ, ਦਾਨ ਵਧੇ ਫਨੈਂਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ, ਜੀਵ ਜਸੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਸਪਾਂਗੇ, ਪੁੰਨ ਪਰ ਤਾਪਨ ਬਾੜ ਜੈਤ ਸੁਨ ਪਾਪਨ ਕੇ ਬਹੁ ਪੁੰਜ ਖਪਾਂਗੇ, ਸਾਧ ਸਮੂਹ ਪਰ ਸੰਨ ਫਿਰੈ ਜਗ ਸੱਤਰ ਸਭੈ ਅਵ ਲੋਕ ਜਪਾਂਗੇ, ਮਾਨਵ ਇੰਦਰ ਗਜਿੰਦਰ ਨਰਾਦ ਜੋਨ ਤਰਲੋਕ ਕੋ ਰਾਜ ਕਰਾਂਗੇ, ਕੋਟ ਇਸਨਾਨ ਗਜਾਦ ਕਦਾਨ ਅਨੇਕ ਸੁ ਅੰਬਰ ਸਾਜ ਭਰਾਂਗੇ, ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਤ ਪਰਾਂਗੇ, ਜੇ ਨਰ ਸਰੀ ਪਦ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨਾ ਦੇਹ ਧਰਾਂਗੇ, ਕਹਾਂ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਥ ਸਮੁੰਦਰਨ ਲੋਕ ਗਹਿਓ ਪਰ ਲੋਕ ਗਵਾਇਓ, ਬਾਤ ਕੀ ਉਹ ਬਖੇ ਆਂਥੋ ਬੈਠ ਕਾ ਐਸੇ ਹੀ ਐਸੇ ਤੋਂ ਬੈਸ ਬਤਾਇਓ, ਸਾਜ ਕਹੋ ਸੁਨ ਲਿਹੋ ਸਭੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ, ਕਾਹੂ ਲੈ ਬਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਿਛਾ ਕਥੀ ਥਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਭੋਜਨ ਧਾਇਓ, ਕੂਰ ਕਰਿਆ ਉਰਜਿਓ ਸਭ ਹੀ ਜਗ ਸਰੀ ਭਗਵਾਨ ਕੋ ਭੇਦ ਨਾ ਪਾਇਓ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਰਿਆ ਉਰਜਿਓ ਸਭ ਹੀ ਜਗ ਸਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ, ਹਮਰੀ ਕਰੋ ਹਰ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਾਨਣ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਤ ਪਾਰਾ, ਹਮਰੇ ਦੁੱਖ ਸਭੈ ਤੁਮ ਘਾਵਹੁ, ਆਪ ਹਾਰ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਹੋ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੋ ਤੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ, ਆਪ ਹਾਥ ਦੈ ਮੁਝੇ ਉਬਰੀਐ, ਮਨ ਕਾਲ ਕਾ ਤ੍ਰਾਸ ਨਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸਰੀਆ ਸੁਜੋ ਕਰਿਓ ਰੱਛਾ, ਰਾਖ ਲਿਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਾਹੇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਸਾ, ਤੁਮ ਹੋ ਪੁਰੀ ਚਦਰ ਦਰ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੀਵ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਹਿ ਕੀਆ ਸਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਠੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਵ ਜਛਨ ਉਪਜਾਇਓ, ਆਦ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਸਤ ਹੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਨ ਕੋ ਬਲਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਵੀਰ ਪਛਾਣ, ਚੀਟੀ ਤੇ ਕੁੰਚਰ ਸੂਲਾ, ਸਾਪਰ ਕਿਰਪਾ ਦੇਟ ਕਰ ਫੂਲਾ, ਸਾਧਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨਾ, ਘਟ ਘਟ ਕੇ ਪਟ ਪਟ ਕੀ ਜਾਣਾ, ਜਬ ਉਦ ਕਰਕ ਕਰਾ ਕਰ ਤਾਰਾ, ਪ੍ਰਜਾ ਸਤ ਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਸਰ ਸਭ ਹੂੰ, ਜੇਤੇ ਬਦਨ ਸਿਰਟ ਸਭ ਧਾਰਾ, ਆਪ ਆਪਣੇ ਬੂਝ ਉਚਾਰਾ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਹਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਭ, ਆਦ ਅਨਿਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ,

ਗੋਬਿੰਦ ਦਾਸ ਤੁਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹੈ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਤਾਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਾ ਵਸਾਰੇ, ਕਾਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈ ਆ, ਕਾਹੈ ਨਾਨਕ ਸੁਣੋ ਸੰਤਹੁ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਸਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਾਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਵੈ ਬਹਿਨ ਦੇਹ ਨਮਾਣੀ, ਦੇਹ ਨਮਾਣੀ ਲਵੇ ਬਾਜ ਹੋ ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ, ਕਾਹੈ ਨਾਨਕ ਲਿਵੇ ਬਾਜ ਹੋ ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੈ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨਕਾ ਮੋਹ ਟੁੱਟਾ, ਜਨਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਾਨ ਦੇਹ ਜਿਸਨੋ, ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਪਿਆ ਨਿਰਮਲ, ਜਿਨਾ ਭਾਣਾ ਪਾਵੇ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵਹੋ ਸੰਤ ਪਿਆਰ ਹੋ ਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ, ਤਾਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨੈ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਹਿਣੇ ਨਾ ਪਾਇਆ, ਚਤੁਰਾਈ ਨਾ ਪਾਇਆ ਕਹਿਣੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿਟਹੋ ਜਿਨ ਬਹੁ ਮਿੱਠਾ ਲਾਇਆ, ਕਹੈ ਨਾਨਕ ਮਨ ਚਾਂਚਲ ਚਤੁਰਾਈ ਕਹਿਣੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟੰਬ ਜੇ ਤੂੰ ਇਹੋ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਹਿਣੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ, ਅੱਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੈ ਨਾਨਕ ਤੂੰ ਸਦਾ ਅਗੰਬ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੌਨ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਾਹੈ ਨਾਨਕ ਜਿਸਨੋ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਕੰਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ,
ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਾਹ ਨਾਨਕ ਚਾਲ ਭਗਤਾਂ ਜੋ ਜੁਗ ਨਿਰਾਲੀ ਜੋ ਤੂੰ ਚਲਾ ਇਹ ਸਭ ਚੱਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਬ ਤੂੰ ਚਲਾ ਇਹ ਤਵੇ ਚੱਲ ਹੈ ਜਿਨਾ ਮਾਰਗ ਪਾਵ ਹੈ ਕਰ ਕਿਰਪਾ ਜਨ ਨਾਮ ਲਾਏ ਹੈ ਤੇ ਹਰ ਹਰ ਸਦਾ ਧਿਆਵ ਹੈ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੈ ਕਾਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੇ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਨ ਧੁਰੋਂ ਲਿਖਿਆ ਆਇਆ ਇੱਕ ਫਿਰ ਕਨੇਰੇ ਕਰੈ ਗੱਲਾਂ ਗੱਲੇ ਕਨੇ ਨਾ ਪਾਇਆ ਕਾਹੇ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ ਵਿਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਾਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾ ਵਿਣ ਸਹਿਜੈ ਸਹਿਸਾ ਨਾ ਜਾਏ ਸਹਿਸਾ ਕਦਾ ਸੰਜਮ ਰਹੇ ਕਰਮ ਕਮਾਏ ਸਹਿਸ ਜੀਓ ਮਲੀਣ ਹੈ ਕਦ ਸੰਜਮ ਧੋਤਾ ਜਾਏ ਮਨ ਧੋਵੋ ਸਬਦ ਲਾਗੋ ਹਰ ਸਿਉ ਰਹੋ ਚਤ ਲਾਏ ਕਾਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਇਹ ਵਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ

ਨਹੀਂ ਜਨਮ ਜੂਐ ਹਾਰਿਆ ਜੀ ਹਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹਉ ਨਿਰਮਲ ਸਤਿਗੁਰ ਤੇ ਕਾਣੀ ਕਮਾਣੀ ਕੂੜ ਕੇ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਹੋ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਦ ਮੈਂ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਨ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਹਿਣ ਸਤਿਗੁਰ

ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰਨਤ ਕਰ ਹੈ।

ਔਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਚੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਹਿਬ ਸਾਗਰ ਦਇਆ ਭੋ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ ਤੱਤਾ ਸਾਰ ਨਾ ਜਾਣੇ ਤੱਤਾ ਸਾਰ ਨਾ ਜਾਣੇ ਗੁਰੂ ਬਾਜੋ ਤੱਤਾ ਸਾਰ ਨਾ ਜਾਣੇ ਤੇ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਦ ਪਾਏ ਜਿਸਨੋਂ ਆਂਦਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਲੋਕ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪੁਜਾਵੇ ਉਸ ਨੂੰ ਕਿਹੋ ਪੁਹ ਨਾ ਸਕੇ ਜਿਸ ਨੂੰ

ਤੇਨੇ ਵਿੱਚ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਆਏ, ਐਸਾ ਸਤਿਗੁਰ ਜੇ ਮਿਲਾ ਤਸਨੋਂ ਸਿਰ ਸੋ ਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਿਹਾ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਰ ਜਪਿਓ ਜੀ ਹਾ ਲਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਤਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਤਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਤ ਨਾ ਤਿਸਨਾ ਲਾਗੈ ਆਏ, ਇਹੋ ਹਰ ਰਸ ਗਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ, ਤਹੈ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ, ਤਹੈ ਨਾਨਕ ਟਿਕਾ ਮੂਦ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ, ਤਹੈ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕੇ ਅਦੁੱਤ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਤੂੰ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਤਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਜਿਤ ਲਾਇਆ, ਇਹ ਨਿਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਵੈ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਪੁੱਜਿਆ ਜਾਂ ਬੇਕਾਰ ਇੱਕ ਹੈ ਹਰ ਬਿਨ ਅਵਰ ਨ ਕੋਈ, ਕਹੈ ਨਾਨਕੇ ਨਿਤਰੰਦ ਸੇ ਸਤਿਗੁਰ ਮੈਂ ਦਿਬ ਦਿਟ ਹੋਈ, ਇਹ ਸਰਵਣ ਹੋ ਮੇਰੇ ਹੋ ਸਾਚਾ ਸੁਣੈ ਨੋ ਪਠਾਏ, ਸਾਚਾ ਸੁਣੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਦ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਤਰਖਾਇਆ, ਗੁਰਦੁਆਰਾ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ, ਕਹਿ ਨੇਕ ਰੂਪ ਨਾਉ ਨਵ ਨਿਦ ਦਹਦਾ ਅੰਤ ਨ ਜਾਈ ਪਾਇਆ, ਕਹੈ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ, ਇਹੋ ਸਾਚਾ ਸੁਹੇਲਾ ਸਾਚਾ ਘਰ ਗਾਵਹੋ, ਗਾਵਹੋ ਤਾਂ ਸੁਹੇਲਾ ਘਰ ਸਾਚਾ ਜਿੱਥੈ ਸਦਾ ਸੱਚ ਧਿਆਵ ਹੈ, ਸੱਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਨਾ ਬਜਾਵ ਹੈ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ, ਕਹੈ ਨਾਨਕ ਸੱਚ ਸੁਹੇਲਾ ਸੱਚਾ ਘਰ ਗਾਵਹੇ ਅਣਦ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸਵੇਂ ਪਾਤਸ਼ਾਹ ਕੀ ਆਤਮਕ ਜੋ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਹਜੂਰ ਪਾਵਨ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਕੇ ਸਜੇ ਦੀਵਾਨੰਦ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇ ਬਾਣੀਆਂ ਦੇ ਪਾਠ ਹੋਏ ਆਪ ਜੀ ਕੇ ਅੰਮ੍ਰਿਤਮਈ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਦਸਨਿਆਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨੂੰ ਅੱਜ ਨਾ ਬਾਣੀ ਸੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ ਰਹਿਮਤਾਂ ਕਰਨੀਆਂ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਦੇਵੋ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਰਹਿਮਤਾਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਆਪ ਜੀ ਨੇ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਰਸਦਾ ਰਾਹੀਂ ਤਨ ਮਨ ਧਨ ਰਾਹੀਂ ਸੇਵਾ ਕਮਾਈ ਜਾ ਰਹੀ ਹੈ ਸਭਨਾਂ ਦੀਆਂ ਸੇਵਾਵਾਂ ਥਾਏ ਪਾਉਣੀਆਂ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣੀਆਂ ਸਤਿਗੁਰੂ ਜੀ ਰਹਿਮਤ ਕਰਨੀ ਆਪਣੀ ਆਪਣੇ ਟਹਿਲੀਏ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਨ ਸੁਖ ਭਾਣੇ ਅੰਦਰ ਬਤੀਤ ਹੋਏ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦ ਦੀ ਦਿਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ ਕੇ ਦਰ ਆਈਆਂ ਸੰਗਤਾਂ ਦੀ ਗਰੀਬ ਨਿਵਾਜੀ ਕਰੋ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਜੀਆਂ ਨੇ ਇਲਾਹੀ ਬਾਣੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਅਰਦਾਸ ਬੇਨਤੀ ਸਤਿਗੁਰਾਂ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਗਏ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕੀਤੇ ਹਨ, ਜੋ ਸੂਹੀ ਰਾਗ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਗਏ। ਪਾਵਨ ਅੰਗ 733 ਅਤੇ 34 ਉੱਪਰ ਸੁਭਾਇਮਾਨ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਸ਼ਬਦਾਂ ਵਿੱਚ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਹੈ ਮੇਰੇ ਮਿੱਤਰ, ਹੈ ਮੇਰੇ ਭਰਾ, ਉਹ ਨਾਮ ਰੂਪੀ ਧਨ ਹੀ ਅਸਲ ਧਨ ਹੈ, ਉਹੀ ਪੂੰਜੀ ਇਕੱਠੀ ਕਰ, ਉਹੀ ਧਨ ਇਕੱਤਰ ਕਰ ਜੋ ਲੋਕ ਤੇ ਪ੍ਰਲੋਕ ਵਿੱਚ ਮਦਦਗਾਰ ਹੈ, ਸਹਾਇਤਾ ਪ੍ਰਦਾਨ ਕਰਨ ਵਾਲਾ ਹੈ। ਜਿੱਥੇ ਵੀ ਤੈਨੂੰ ਜ਼ਰੂਰਤ ਪਵੇਗੀ, ਲੋੜ ਪਏਗੀ, ਉਹ ਹਰੀ ਨਾਮ ਰੂਪੀ ਧਨ ਹੀ ਤੇਰਾ ਮਦਦਗਾਰ ਹੋਏਗਾ। ਜਹ ਮਾਤ ਪਿਤਾ ਸੁਤ ਬੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਉਹ ਨਾਮ ਰੂਪੀ ਧਨ ਹੀ ਸਦਾ ਸਹਾਈ ਹੈ, ਹਲਤ ਪਲਤ ਵਿੱਚ ਜੀਵਨ ਸੁਹੇਲਾ ਕਰਦਾ ਹੈ। ਸਾਖਤੀ ਲੋਕ ਜਿਹੜੇ ਨੇ ਉਹ ਭਿੱਖਿਆ ਭਾਵ ਕੂੜ ਧਨ ਵਿਹਾਜਦੇ ਨੇ ਤੇ ਲੋਕ ਪ੍ਰਲੋਕ ਵਾਰ ਕਰਦੇ ਨੇ, ਪਰ ਉਹ ਨਾਮ ਰੂਪੀ ਧਨ ਜਿਸ ਨੂੰ ਕੋਈ ਜਮਦੂਤ, ਕੋਈ ਉਚੱਕਾ ਚੋਰ ਚੁਰਾ ਨਹੀਂ ਸਕਦਾ, ਪਾਣੀ ਡੋਲ ਨਹੀਂ ਸਕਦਾ, ਅਗਨ ਸਾੜ ਨਹੀਂ ਸਕਦੀ। ਪਰਮੇਸ਼ਵਰ ਦਾ ਨਾਮ ਐਸਾ ਅਮੁੱਲਕ ਹੈ, ਐਸਾ ਨਿਸ਼ਚਲ ਹੈ ਕਿ ਜੋ ਕਦੀ ਵੀ ਕਿਸੇ ਦੇ ਮਿਟਾਇਆ ਮਿਟਦਾ ਨਹੀਂ, ਉਹ ਸਦਾ ਜੀ ਕੈ ਨਾਲ ਵਸਦਾ ਹੈ, ਜੀ ਦੇ ਸੰਗ ਵਸਦਾ ਹੈ। ਇਸ ਕਰਕੇ ਦਤਾਰ ਜੀ ਨੇ ਰਹਿਮਤ ਕੀਤੀ ਹੈ, ਭਾਏ ਨਾ ਸਾਕੈ ਜਲੈ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲੇ, ਉਹਨੂੰ ਜਲ ਡੋਬ ਨਹੀਂ ਸਕਦਾ, ਅਗਨ ਸਾੜ ਨਹੀਂ ਸਕਦੀ। ਉਹ ਨਾਮ ਰੂਪੀ ਧਨ ਗੁਰੂ ਕਿਰਪਾ ਗੁਰੂ ਬਖਸ਼ਿਸ਼ ਸਦਕਾ ਹੀ ਵਿਹਾਜਿਆ ਜਾਂਦਾ ਹੈ, ਗੁਰੂ ਬਖਸ਼ਿਸ਼ ਗੁਰੂ ਸੰਗਤ ਵਿੱਚ ਆ ਕਰਕੇ, ਗੁਰੂ ਚਰਨਾਂ ਵਿੱਚ ਆ ਕਰਕੇ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗਰਮ ਕਰੋ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕੀਰਤਨ ਦਾ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚੇ ਸਭ ਦਾਨ ਸੱਚੇ ਸਭ ਜੋੜ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਰ ਕੱਚ ਨੇ ਕੱਚ
1: ਮਹਲਾ ਪਹਿਲਾ ਬੜੀ ਵਡਿਆਈ ਜਾ ਵੱਡਾ ਨਾਉ ਬੜੀ ਵਡਿਆਈ ਜਾ ਸੱਚ ਨਿਆਉ ਬੜੀ ਵਡਿਆਈ ਜਾ ਨਿਚਲ ਥਾਉ ਬੜੀ ਵਡਿਆਈ ਜਾਣਿਆ ਲਾਓ

0: ਜਾਓ। ਭੈ ਵਿੱਚ ਅਗਨ ਕਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਣ ਆਕਾਸ, ਭੈ ਵਿੱਚ ਜੋਤ ਮਹਾਂਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ। ਸਗਲਿਆ ਭਾਉ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ।
1: ਮਹਿਲਾ ਪਹਿਲਾ, ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤੀਆਂ ਕਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗ ਤੇ ਗਿਣਮੁਣ ਪੂਰੇ ਤਾਲ, ਬਾਜਾਰੀ ਬਾਜ਼ਾਰ ਮੈਂ ਆਏ ਕਡੇ ਬਾਜ਼ਾਰ, ਦਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ।

ਭਿੰਨੀ ਰਹਿਣ ਜਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚੱਕਾ ਚੱਕੀ ਚੱਕ ਤਲਵਾਰ ਓਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਪੰਖੀ ਪਾਉਂਦੀਆਂ ਲੈਨ ਸਾਸੂ ਐ ਚੜ ਪਵਾਈ ਐ ਜੰਤ ਨਾਨਕ।

0: ਸੁਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ।
1: ਪੌੜੀ ਨਾ ਉਤਰਾ ਨਿਰੰਕਾਰ ਹੈ, ਨਾ ਲਿਆ ਨਰਕ ਨਾ ਜਾਈ ਹੈ। ਜੀਓ ਪਿੰਡ ਸਭ ਤਿਸ ਦਾ ਦੇਖਾ ਦੇ ਆ ਗਵਾਈ ਹੈ। ਜੇ ਲੋੜ ਹੈ ਚੰਗਾ ਆਪਣਾ ਕਰਪੁਰ ਹੋਣੀ।

ਰਹਿ ਬੇਬਾਣੀ ਮਣੀ ਨਸਾਣੀ ਅੰਦਰ ਜਾਣਾ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਚੁਪਾਏ ਹਰ ਕਾ ਨਾਮ ਮਨਸਾਏ ਨਾਨਕ ਨਜ਼ਰ ਕਰੇ ਸੋ ਪਾਇਆ ਸੰਦੇਸੇ ਤੇ ਨੇ ਕੇਵਲ ਆਉ ਮੈਂ ਸ਼ਬਦ ਜਲਾਏ।

ਅੰਦੀ ਰਹਿਤ ਗਿਆਨ ਹੋਣੀ ਭਾਏ ਪ੍ਰੇਮ ਅਰਦਾਰ ਗਿਆਨੀ ਨੱਚੇਵਾ ਜੇਵਾ ਵੈ ਰੂਪ ਕਰੇ ਸਿਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਇਕਮਤ ਹੁਦੈ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਵਾ ਵਹਿ ਮੰਗੇ ਮੋਗ ਦੁਆਰ ਜਤੀ ਇਸਦਾ ਵੈ ਜੁਗ ਨਾ ਜਾਣੇ ਛੱਡ।

0: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਹਨ। ਇਲਾਹੀ ਬਾਣੀ ਦੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸਤਿਗੁਰਾਂ ਨੇ ਸੇਵਾ ਬਖਸ਼ੀ ਹੈ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ, ਸਤਿਗੁਰੂ ਅੱਗੇ ਤੋਂ ਹੋਰ ਪ੍ਰੇਮ ਸ਼ਰਧਾ ਨਾਲ ਬਾਣੀ ਪੜ੍ਹਨ ਦੀ ਦਾਤ ਬਖਸ਼ਣ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਉਹ ਅੱਜ ਦੇ ਹੁਕਮਨਾਮੇ ਦੀ ਵਿਆਖਿਆ ਨਾਲ ਗੁਰਮਤ ਇਤਿਹਾਸ ਨਾਲ ਸਾਨੂੰ ਜੋੜਨਗੇ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪਿਆਰ ਨਾਲ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪਿਆਰ ਸਹਿਤ ਸਾਰੀ ਸੰਗਤ ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਰਾਜਾਨ ਰਾਜ ਪਹਾਨਹਾਨ ਪਹਾਣ ਦੀਵਾਨ ਦੇਵ ਉਪਮਾ ਮਹਾਨ ਰਾਜਨ ਮੈਂ ਤੂੰ ਰਾਜਾ ਕਹੀਐ ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗਮਾ ਉਸਤਤ ਕਵਣ ਕਰੀਜੈ ਕਰਤੇ ਪੇਖ ਰਹੇ ਬਿਸਮਾ ਸੁਖੀਅਨ ਮੈਂ ਸੁਖੀਆ ਤੂੰ ਕਹੀਐ ਦਾਤਣ ਸਿਰ ਦਾਤਾ ਤੇਜਨ ਮੈਂ ਤੇਜਵੰਸੀ ਤੇਰੀ ਰੋਸੀਅਨ ਮੈਂ ਰਾਤਾ ਸੂਰਨ ਮੈਂ ਤੂੰ ਸੂਰਾ ਕਹੀਐ ਭੋਗਣ ਮੈਂ ਭੋਗੀ ਗ੍ਰਸਤਾਨ ਮੈਂ ਤੂੰ ਬੜੋ ਗ੍ਰਸਤੀ ਜੋਗਨ ਮੈਂ ਜੋਗੀ ਕਰਤਨ ਮੈਂ ਤੂੰ ਕਰਤਾ ਕਹੀਐ ਆਚਾਰਨ ਮੈਂ ਆਚਾਰੀ ਸਾਹਣ

ਦਰਬਾਰਾ ਸਰਨ ਪਾਲਨ ਟੀਕਾ ਲਖਮੀ ਕੇ ਤਕ ਗਣੀ ਨ ਜਾਈਐ ਗਣ ਨਾ ਸਕੋ ਸੀਕਾ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਜੀ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਵਾਰੀ ਸਾਧ ਸੰਗਤ ਜੀ ਦੂਰ ਨੇੜੇ ਗੁਰੂ ਪਿਆਰੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਨ ਵਾਲੇ ਗੁਰਸਿੱਖ ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦਾ ਗੁਰਸੰਗਤ ਜੀ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਚਨ ਹਨ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ ਬਿਖੜੇ ਦਾਓ ਲੰਘਾਵਾ ਮੀਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਭਾਈ, ਅੰਮ੍ਰਿਤ ਵੇਲੇ ਦੀ ਸੰਭਾਲ ਕਰ। ਸਰੀਰਕ ਇਸ਼ਨਾਨ ਜਿਹੜਾ ਹੈ ਜਲ ਪਾਦੇ ਨਾਲ ਕਰਨਾ ਕਰ, ਪਾਣੀ ਦੇ ਨਾਲ ਕਰਨਾ ਕਰ, ਜਲ ਦੇ ਨਾਲ ਸਰੀਰ ਦਾ ਇਸ਼ਨਾਨ ਕਰਕੇ ਸਾਵਧਾਨ ਇਕਾਗਰਤਾ ਵਿੱਚ ਜਾ ਕਰਕੇ ਫਿਰ ਮਨ ਦਾ ਇਸ਼ਨਾਨ ਗੁਰੂ ਦੇ ਸ਼ਬਦ ਦੁਆਰੇ ਕਰ। ਗੁਰੂ ਦੀ ਐਸੀ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਹੋਵੇਗੀ, ਜਿਹੜੀਆਂ ਔਖੀਆਂ ਘਾਟੀਆਂ ਨੇ, ਵਿਖੜੇ ਪੈਂਡੇ ਨੇ, ਵਿਕਾਰਾਂ ਦੀਆਂ ਘਾਟੀਆਂ ਨੇ, ਉਹ ਬੜੇ ਸੁਖੈਣ ਜੇ ਢੰਗ ਦੇ ਨਾਲ ਪਾਰ ਕਰ ਜਾਵੇਗਾ। ਫਿਰ ਅੰਮ੍ਰਿਤ ਬਚਨ ਤੁਹਾਡੇ ਨਾਲ ਸਾਂਝੇ ਕਰਦਿਆਂ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਜੇ ਸੁੱਤਾ ਹੋਇਆ ਵੈ ਤੇ ਤਾਂ ਵੀ ਗੁਰੂ ਗੁਰੂ ਦਾ ਪਿਆਰਿਆ ਜਾਪ ਕਰਿਆ ਕਰ। ਬਿਖੜੇ ਦਾਓ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਸਵਾਰੀ ਸੰਗਤ ਜੀ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਸਤਿਗੁਰਾਂ ਨੇ ਅਪਾਰ ਅਪਾਰ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦੀਦ ਨੇ ਦੀਦਾਰ ਬਖਸ਼ਿਸ਼ ਕੀਤੇ ਨੇ। ਦੀਦ ਨੇ ਇਹਨਾਂ ਦੀਦਿਆਂ ਦੁਆਰੇ, ਅੱਖੀਆਂ ਦੁਆਰੇ, ਨੇਤਰਾਂ ਦੁਆਰੇ ਮੇਰੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੋਏ ਨੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ। ਸੰਗਤਾਂ ਬਹੁਤ ਪਿਆਰ ਵਿੱਚ ਜਦੋਂ ਸਤਿਗੁਰੂ ਜੀ ਦੇ ਪ੍ਰਕਾਸ਼ ਹੁੰਦੇ ਨੇ ਖੜ ਜਾਂਦੀਆਂ ਨੇ, ਵਿਚਾਰ ਵਿੱਚ ਬੈਠ ਜਾਂਦੀਆਂ ਨੇ। ਅੱਜ ਦਾ ਫੁਰਮਾਨ ਕੀ ਹੈ, ਬਹੁਤ ਗਹਿਰਾਈ ਵਿੱਚ ਸੁਣਿਆ ਜਾਵੇ। ਅੱਜ ਦਾ ਮੁੱਖ ਵਾਕ, ਹੁਕਮਨਾਮਾ ਸੁਣਿਆ ਜਾਵੇ, ਸੁਣ ਕੇ ਫਿਰ ਉਹਨੂੰ ਮੰਨਿਆ ਵੀ ਜਾਵੇ। ਜਿੱਥੇ ਸੁਣਿਆ ਦੀਆਂ ਚਾਰ ਪੌੜੀਆਂ ਨੇ, ਉੱਥੇ ਮੰਨਿਆ ਦੀਆਂ ਚਾਰ ਪੌੜੀਆਂ ਨੇ, ਫਿਰ ਉਹਨੂੰ ਕਮਾਈ ਕਰਨ ਦੀ ਬਾਤ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਸਤਿਗੁਰੂ ਜੀ ਦਾ ਹੁਕਮ ਸੁਣਿਆ ਜਾਵੇ, ਹੁਕਮ ਮੰਨਿਆ ਜਾਵੇ, ਹੁਕਮ ਦੀ ਕਮਾਈ ਕੀਤੀ ਜਾਵੇ, ਜੀਵਨ ਵਿੱਚ ਲਾਗੂ ਕੀਤਾ ਜਾਵੇ ਤਾਂ ਲੋਕ ਪਰਲੋਕ ਸੁਹੇਲਾ ਬਣ ਜਾਂਦਾ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 733 ਅਤੇ 734 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਅੰਮ੍ਰਿਤ ਬਚਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਅੰਮ੍ਰਿਤ ਬਚਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਪਿਆਰ ਵਿੱਚ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਫਿਰ ਆਖੋ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਜਿਹਦੇ ਵਾਸਤੇ ਅੰਮ੍ਰਿਤ ਬਚਨ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਸਾਰਿਆਂ ਥਾਵਾਂ ਤੇ ਵੇਖਿਆ, ਨਿਗਾਹ ਮਾਰੀ ਹੈ, ਪਰ ਧੰਨ ਗੁਰੂ ਰਾਮਦਾਸ ਤੁਹਾਡੇ ਸਥਾਨ ਵਰਗਾ, ਤੁਹਾਡੀ ਨਗਰੀ ਵਰਗਾ ਕੋਈ ਥਾਂ ਨਜ਼ਰ ਨਹੀਂ ਜੇ ਆਉਂਦਾ। ਬਦੋ ਪੁਰਖ ਵਿਧਾਤਾ ਤਾਂ ਤੂੰ ਸੋਇਆ। ਇੱਕ ਅਰਦਾਸ ਕਰਿਆ ਕਰੀਏ, ਜਿਵੇਂ ਭੱਟ ਸਾਹਿਬਾਨਾਂ ਨੇ ਬੇਨਤੀ ਕੀਤੀ ਹੈ। ਭੱਟ ਸਾਹਿਬਾਨਾਂ ਨੇ ਇੱਕੋ ਹੀ ਪਿਆਰ ਵਿੱਚ ਬੇਨਤੀ ਕੀਤੀ, ਧੰਨ ਗੁਰੂ ਰਾਮਦਾਸ
ਤੁਹਾਡੇ ਦਰ ਤੋਂ ਮੈਂ ਕੁਝ ਨਹੀਂ ਜੇ ਮੰਗਦਾ, ਇੱਕੋ ਹੀ ਬਾਤ ਮੰਗਦਾ ਜੇ, ਇੱਕੋ ਹੀ ਬੇਨਤੀ ਕਰਕੇ ਦਾਤ ਮੰਗਦਾ ਜੇ। ਉਹ ਕਿਹੜੀ ਦਾਤ ਮੰਗੀ ਹੈ? ਇੱਕ ਅਰਦਾਸ ਭਾਟ ਕੀਰਤ ਕੀ। ਕੀਰਤ ਭੱਟ ਕਹਿੰਦਾ ਮੇਰੀਆਂ ਬਹੁਤੀਆਂ ਅਰਦਾਸਾਂ ਨੇ ਜੇ, ਵੀ ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਮਿਲ ਜੇ, ਆਹ ਵੀ ਮਿਲ ਜਾਵੇ। ਦੇਣ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਤੁਹਾਡੇ ਘਰ ਵਿੱਚ ਕਿਸੇ ਵਸਤੂ ਕਿਸੇ ਪਦਾਰਥ ਦਾ ਘਾਟਾ ਨਹੀਂ ਹੈ। ਪਰ ਕੀਰਤ ਭੱਟ ਜੀ ਕਹਿੰਦੇ ਮੇਰੀ ਤਾਂ ਅਰਦਾਸ ਹੀ ਇੱਕ ਹੈ, ਗੁਰੂ ਰਾਮਦਾਸ ਉਹ ਕਿਰਪਾ ਕਰ ਦਿਓ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਹੇ ਗੁਰੂ ਰਾਮਦਾਸ, ਮੈਂ ਜਿੱਥੇ ਵੀ ਹੋਵਾਂ ਮੇਰੀ ਸੁਰਤ ਜਿਹੜੀ ਹੈ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹੋਵੇ। ਜੇ ਮੈਂ ਕਿਧਰੇ ਅੰਮ੍ਰਿਤਸਰ ਦੀ ਧਰਤੀ ਤੇ ਹੋਵਾਂ ਤੇ ਤੁਹਾਡੇ ਦਰਬਾਰ ਵਿੱਚ ਮੈਂ ਸਰੀਰ ਕਰਕੇ ਸੁਰਤ ਕਰਕੇ ਟਿਕਿਆ ਹੋਵਾਂ, ਅਗਰ ਜੇ ਮੈਂ ਕਿਧਰੇ ਦੂਰ ਦਰੇਡੇ ਵਿਦੇਸ਼ਾਂ ਦੇ ਵਿੱਚ ਹੋਵਾਂ, ਸਰੀਰ ਮੇਰਾ ਬੇਸ਼ੱਕ ਵਿਦੇਸ਼ ਵਿੱਚ ਘੁੰਮ ਰਿਹਾ ਹੈ, ਗੁਰੂ ਦਾ ਪਿਆਰਾ ਗੁਰਸਿੱਖ ਕਹਿੰਦਾ ਗੁਰੂ ਰਾਮਦਾਸ ਮੇਰੀ ਸੁਰਤ ਤੁਹਾਡੇ ਚਰਨਾਂ ਵਿੱਚ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਜੇ ਅੰਮ੍ਰਿਤ ਬਚਨਾਂ ਵਿੱਚ ਸਤਿਗੁਰੂ ਜੀ ਜਿਵੇਂ ਉਪਦੇਸ਼ ਦਿੰਦੇ ਨੇ, ਆਓ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰੀਏ।

ਜਿੰਨੀਆਂ ਸੰਗਤਾਂ ਗੁਰੂ ਦਰਬਾਰ ਵਿਚ ਲੰਗਰਾਂ ਵਿਚ ਘਰਾਂ ਵਿਚ ਬੈਠੇ ਹੋ, ਆਖੋ ਰਸਨਾ ਦੁਆਰੇ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹਰ ਮਿੱਤ ਸਹਾਈ। ਮਿੱਤ ਦਾ ਅਰਥ ਹੈ ਮਿੱਤਰ, ਦੋਸਤ। ਉਹ ਮੇਰਾ ਵਾਹਿਗੁਰੂ ਨਿਰੰਕਾਰ ਮਿੱਤਰਾਂ ਦੀ ਤਰ੍ਹਾਂ ਸਹਾਇਤਾ ਕਰਨ ਵਾਲਾ ਹੈ। ਵਿਦਵਾਨਾਂ ਨੇ ਮਿੱਤਰ ਵੱਖ ਵੱਖ ਢੰਗਾਂ ਦੇ ਨਾਲ ਮੰਨੇ ਨੇ। ਇੱਕ ਧਨ ਮਿੱਤਰ ਹੁੰਦਾ ਹੈ, ਇੱਕ ਸਾਕ ਸੰਬੰਧੀ ਮਿੱਤਰ ਹੁੰਦੇ ਨੇ, ਤੇ ਇੱਕ ਬੰਦੇ ਦੇ ਕੀਤੇ ਹੋਏ ਕਰਮ ਮਿੱਤਰ ਹੁੰਦੇ ਨੇ। ਧਨ ਦੀ ਮਿੱਤਰਤਾ ਓਨਾ ਚਿਰ ਜੇ ਧਨ ਦੀ ਮਿੱਤਰਤਾ ਓਨਾ ਚਿਰ ਹੈ ਜਿੰਨਾ ਚਿਰ ਖਲੜੇ ਚ ਸਵਾਸ ਚੱਲ ਰਹੇ ਨੇ। ਓਨਾ ਚਿਰ ਬੰਦਾ ਕਹਿੰਦਾ ਧਨ ਇਹ ਮੇਰਾ ਹੈ, ਮੇਰਾ ਮਿੱਤਰ ਹੈ, ਇਸ ਧਨ ਦੇ ਨਾਲ ਕੁਝ ਟਹਿਲ ਸੇਵਾ ਕਰਵਾ ਸਕਦਾ ਹੈ, ਪਰ ਜਦੋਂ ਇਸ ਸਰੀਰ ਚੋਂ ਸਵਾਸ ਉਡਾਰੀ ਮਾਰ ਜਾਂਦੇ ਨੇ, ਧਨ ਨੂੰ ਸਾਂਭਣ ਵਾਲੇ ਤੇ ਪਹਿਲਾਂ ਹੀ ਬਥੇਰੇ ਬੈਠੇ ਹੁੰਦੇ ਨੇ। ਇਸ ਕਰਕੇ ਧਨ ਮਿੱਤਰ ਵੀ ਸਾਥ ਛੱਡ ਜਾਣ ਵਾਲਾ ਹੈ। ਮੇਰੇ ਵਾਹਿਗੁਰੂ ਨੂੰ ਮਿੱਤਰ ਬਣਾਓ, ਤੇਰਾ ਪਰਲੋਕ ਤੱਕ ਸਾਥ ਨਹੀਂ ਛੱਡੇਗਾ। ਧਨ ਦਾ ਸਾਥ ਬੰਦਾ ਛੱਡਿਆ ਜਾਂਦਾ ਹੈ। ਦੂਜੇ ਸਾਕ ਸੰਬੰਧੀ ਮਿੱਤਰ ਹੁੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਕੋਈ ਜਾਣੈ ਕਵਣ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ, ਮਾਤ ਪਿਤਾ ਬਣਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਵੀ ਜਿਹੜੇ ਮਿੱਤਰ ਜੇ ਇਹ ਗੁਰੂ ਸਵਾਰੇ, ਓਨਾ ਚਿਰ ਮਿੱਤਰ ਜੇ ਜਿੰਨਾ ਚਿਰ ਸਵਾਸ ਨਿਕਲ ਗਏ ਤੇ ਮਸਾਣ ਭੂਮਿਕਾ ਵਿਚ ਨਹੀਂ ਜਾਂਦੇ, ਓਨਾ ਚਿਰ ਤੇ ਨਾਲ ਜਾਂਦੇ ਨੇ ਬਾਡੀ ਦੇ, ਮਗਰ ਉਹ ਕਹਿੰਦੇ ਕਿੱਥੇ ਗਿਆ। ਭਗਤ ਰਵਿਦਾਸ ਜੀ ਕਹਿੰਦੇ ਮਰ ਹੱਟ ਲੱਗ ਸਭ ਲੋਕ ਕੁਟੰਬ ਮਿਲ, ਹੰਸ ਅਕੇਲਾ ਜਾਏ। ਮੜੀਆਂ ਮਸਾਣਾ ਤੱਕ ਦੇ ਸਾਗ ਸੰਬੰਧੀ ਮਿੱਤਰ ਜਾਂਦੇ ਜੇ, ਪਰ ਅੱਗੇ ਕੋਈ ਨਹੀਂ ਜਾਂਦਾ। ਤੀਸਰੇ ਬੰਦੇ ਦੇ ਕਰਮ ਮਿੱਤਰ ਜੇ ਕਰਮ, ਇਹਦੇ ਨਾਲ ਹੀ ਜਾਂਦੇ ਨੇ। ਜਿਹੋ ਜੇ ਚੰਗੇ ਮੰਦੇ ਕਰਮ ਕੀਤੇ ਨੇ ਇਹਦੇ ਨਾਲ ਜਾਣੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਉਹ ਕੰਮ ਕਰ, ਉਹ ਕਰਮ ਕਰ ਜਿਹਦੇ ਕਰਕੇ ਤੇਰਾ ਪਰਲੋਕ ਵਿੱਚ ਮੁੱਖ ਉਜਲਾ ਹੋਵੇ। ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵੀ ਸਾਰ, ਮਤ ਸ਼ਰਮਿੰਦਾ ਥੀ ਵੋਹੀ ਸਾਈ ਦਾ ਦਰਬਾਰ। ਮਤਾ ਤੈਨੂੰ ਸ਼ਰਮਸ਼ਾਰ ਹੋਣਾ ਪਵੇ। ਉਹ ਕਰਮ ਕਰ ਉਹ ਤੇਰੇ ਨਾਲ ਜਾਣਗੇ, ਤੂੰ ਨਾਮ ਦਾ ਕਰਮ ਕਰ ਤੇਰਾ ਮੁੱਖ ਉਜਲਾ ਹੋ ਜਾਵੇਗਾ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਹਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਪਾਤਸ਼ਾਹ ਜੀ ਕਹਿੰਦੇ ਉਹ ਮਿੱਤਰ ਹੈ, ਪਰ ਹੁੰਦਾ ਕੀ ਹੈ। ਮਹਾਰਾਜ ਕਹਿੰਦੇ ਮਿੱਤਰ ਪਿਆਰਾ ਜੀ ਮੈਂ ਛੱਡ ਗਵਾਇਆ। ਇਸ ਜੀਵ ਨੇ ਪਿਆਰੇ ਮਿੱਤਰ ਨੂੰ ਭੁਲਾ ਦਿੱਤਾ, ਛੱਡ ਦਿੱਤਾ। ਬਾਹਰਲੇ ਮਿੱਤਰਾਂ ਨਾਲ ਦੋਸਤੀ ਪਾਈ ਹੋਈ ਹੈ, ਕਾਦੇ ਕਰਕੇ ਛੱਡਿਆ। ਰੰਗ ਕਸੁੰਬਾ ਭੁੱਲੀ ਤੋ ਸੱਜਣ ਕੀ ਹੋ ਕੀਮ ਨਾ ਪਾਉਂਦੀ, ਹੋ ਤੁਧ ਬਿਨ ਅੱਡ ਨਾ ਲੈਂਦੀ। ਮਹਾਰਾਜ ਕਹਿੰਦੇ ਉਹਦੀ ਕੀਮਤ ਨਹੀਂ ਪਾਈ ਜਾ ਰਹੀ। ਦੁਨੀਆਂ ਦੀ ਮਿੱਤਰਤਾ ਕਿਸ ਤਰ੍ਹਾਂ ਦੀ ਜੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ ਜਿਚਰ ਪੈਨਣ ਖਾਵਣੇ ਤੇ ਚੁਰ ਰੱਖਣ ਗੰਢ, ਜਿਤ ਦਿਨ ਕਿਸ਼ ਨਾ ਹੋਵਈ ਤਿਤ ਦਿਨ ਬੋਲਣ ਗੰਧ। ਉਸ ਦਿਨ ਕਬੋਲ ਬੋਲ ਬੋਲਦੇ ਨੇ। ਇਸ ਕਰਕੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤਥੇ ਹਰ ਮਿੱਤ ਸਹਾਈ। ਮਿੱਤਰਤਾ ਮੇਰਾ ਵਾਹਿਗੁਰੂ ਮਦਦਗਾਰ ਹੋਵੇਗਾ ਜਿੱਥੇ ਉਹਨੂੰ ਯਾਦ ਕਰੇਗਾ। ਅਗਰ ਜੇ ਪ੍ਰਹਿਲਾਦ ਨੇ ਯਾਦ ਕੀਤਾ ਤੇ ਸਤਿਗੁਰੂ ਮਹਾਰਾਜ ਉਹਦੀ ਸਹਾਇਤਾ ਕਰਦੇ ਨੇ, ਅਗਰ ਦਰੋਪਦੀ ਉਹਨੂੰ ਯਾਦ ਕਰਦੀ ਹੈ ਤੇ ਸਤਿਗੁਰੂ ਮਹਾਰਾਜ ਉਹਨੂੰ ਸਹਾਇਤਾ ਕਰਦੇ ਨੇ, ਉਹਦਾ ਨਗੇਜ ਕੱਜਦੇ ਨੇ। ਅਗਰ ਮੱਖਣ ਸ਼ਾਹ ਲੁਬਾਣਾ ਡੁੱਬਦਾ ਬੇੜਾ ਉਹਦਾ ਅਰਦਾਸ ਕਰਦਾ ਹੈ, ਤਥੈ ਹਰ ਮਿੱਤ ਸਹਾਈ। ਜਿੱਥੇ ਹਰ ਆਰਾਧੀਏ ਜਿੱਥੇ ਯਾਦ ਕੀਤਾ ਜਾ ਰਿਹਾ, ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਉਹਦੇ ਡੁੱਬਦੇ ਜਹਾਜ਼ ਨੂੰ ਬੰਨੇ ਲਾ ਰਹੇ ਨੇ। ਮੇਰਾ ਗੁਰੂ ਮਿੱਤਰ ਹੈ, ਉਸ ਨੂੰ ਜਪਿਆ ਕਰ, ਉਹਦੇ ਨਾਮ ਦੇ ਨਾਲ ਜੁੜਿਆ ਕਰ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਤਥੇ ਹਰ ਮਿੱਤ ਸਹਾਈ, ਉੱਥੇ ਮੇਰਾ ਵਾਹਿਗੁਰੂ ਸਹਾਇਤਾ ਕਰਨ ਵਾਲਾ। ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਂ ਹੈ। ਪਾਤਸ਼ਾਹ ਜੀ ਕਹਿੰਦੇ ਉਹ ਮਾਤਾ ਜੀ ਜਠਰ ਅਗਨੀ ਵਿੱਚ ਸਹਾਇਤਾ ਕੀਤੀ ਸੀ, ਇਸ ਕਰਕੇ ਇਸ ਮਾਤ ਲੋਕ ਵਿੱਚ ਵੀ ਉਹ ਪਿਆਰਾ ਹੈ, ਉਹ ਸਹਾਇਤਾ ਕਰਨ ਵਾਲਾ। ਨੇਕਾਂ ਹੀ ਪ੍ਰਮਾਣ ਹਨ ਜੀ। ਗੁਰ ਕਿਰਪਾ ਤੇ ਹਰ ਮਨ ਵਸੈ,
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਾਮ ਕਿਵੇਂ ਵਸਦਾ ਹੈ? ਉਹਦੀ ਕਿਰਪਾ ਦੁਆਰੇ, ਜਦੋਂ ਕਿਰਪਾ ਕਰਦਾ ਹੈ, ਆ ਕੇ ਕਿਰਪਾ ਮੰਗਣੀ ਹੈ ਗਰੀਬ ਨਿਵਾਜ, ਕਿਰਪਾ ਕਰ ਦਿਓ। ਜਦੋਂ ਕਿਰਪਾ ਕਰਦਾ ਫਿਰ ਦੁੱਖ ਵੀ ਖਤਮ ਹੋ ਜਾਂਦੇ ਨੇ। ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਿਦਾਰਿਓ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਦਾਸ ਬਣ ਜਾਂਦਾ ਹੈ, ਫਿਰ ਤਾਂ ਸਾਰੇ ਦੁੱਖ ਵੀ ਖਤਮ ਹੋ ਜਾਂਦੇ ਨੇ। ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿਓ, ਤਾਕੇ ਤਾਪ ਤਨੁਕ ਮੈਂ ਹਰਿਓ। ਤਨਕ ਕਿੰਨਾ ਹੈ? ਅੱਖ ਚਮਕੋ ਤਾਂ ਤਨਕ ਹੋ ਜਾਂਦਾ ਹੈ। ਕਹਿੰਦੇ ਜਦੋਂ ਕਿਰਪਾ ਕਰਦਾ ਆਦੀਆਂ ਵਿਆਧੀਆਂ ਖਤਮ ਹੋ ਜਾਂਦੀਆਂ ਨੇ, ਪਰ ਗਰੀਬ ਬਣ ਕੇ ਕਿਰਪਾ ਮੰਗਣੀ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ। ਇਹੀ ਗੁਰ ਕਿਰਪਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਜਦੋਂ ਮੇਰਾ ਗੁਰੂ ਕਿਰਪਾ ਕਰਦਾ ਨੂੰ ਜੁਗਤੀ ਮਿਲ ਜਾਂਦੀ ਹੈ, ਪਨ ਹਰ ਮਨ ਵਸੈ, ਫਿਰ ਉਹਦੇ ਹਿਰਦੇ ਵਿੱਚ ਸਤਿਗੁਰੂ ਜੀ ਦਾ ਸ਼ਬਦ ਵਸ ਜਾਂਦਾ ਹੈ। ਹੋਰਤ ਬਿਦ ਲਿਆ ਨਾ ਜਾਈ, ਹੋਰ ਵਿਧੀ ਨਾਲ, ਹੋਰ ਤਰੀਕੇ ਨਾਲ, ਜਾਂ ਚਤੁਰਾਈ ਦੇ ਨਾਲ, ਜਾਂ ਹੁਸ਼ਿਆਰੀ ਦੇ ਨਾਲ ਨਾ ਪਈ, ਨਾ ਉਹਦਾ ਨਾਮ ਨਹੀਂ ਜੇ ਮਿਲਦਾ। ਨਾਮ ਤਾਂ ਉਹਦਾ ਉਹਦੀ ਕਿਰਪਾ ਦੁਆਰੇ ਮਿਲਦਾ ਹੈ। ਤਾਂ ਹੀ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹ ਮਨ ਚੰਚਲਾ ਚੰਚਲਾ, ਚੰਚਲਾ ਤੋਂ ਭਾਵ ਚੱਲੇ ਜਾਣ ਵਾਲਾ, ਤੁਰਿਆ ਜਾਂਦਾ, ਤੁਰਿਆ ਜਾਂਦਾ, ਦੌੜ ਰਿਹਾ, ਦੌੜ ਰਿਹਾ, ਦੌੜ ਰਿਹਾ ਹੈ। ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਦੇ ਨਾਲ, ਹੁਸ਼ਿਆਰੀਆਂ ਦੇ ਨਾਲ ਨਹੀਂ ਮਿਲਦਾ, ਉਹ ਤੇ ਭੋਲੇ ਭਾਅ ਵਿੱਚ ਮਿਲਦਾ ਹੈ, ਜਿਹੜੇ ਪ੍ਰੇਮ ਦੇ ਵਿੱਚ

ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਉਹ ਭਾਈ ਵਾਹਿਗੁਰੂ ਜੀ ਦਾ ਸੱਚਾ ਧਨ ਸੰਚੀਏ ਇਕੱਠਾ ਕਰੀਏ, ਜਿਵੇਂ ਆਪਾਂ ਬਾਹਰਲਾ ਧਨ ਪਦਾਰਥ ਇਕੱਠਾ ਕਰਦੇ ਹਾਂ ਜੀ, ਆ ਚਾਰ ਕੌਡੀਆਂ ਮੇਰੇ ਕੰਮ ਆ ਜਾਣਗੀਆਂ, ਆ ਮੈਂ ਘਰ ਲਿਆ ਮੇਰੇ ਕੰਮ ਆ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਬਾਹਰਲਾ ਧਨ ਕੰਮ ਨਹੀਂ ਆਉਣ ਵਾਲਾ, ਇਸ ਕਰਕੇ ਉਹ ਨਾਮ ਦਾ ਧਨ ਇਕੱਠਾ ਕਰ। ਹਲਤ ਪਲਤ ਹਰ ਸੋਏ ਸਿਖਾਈ, ਇਸ ਲੋਕ ਵਿਚ ਅਤੇ ਪਰਲੋਕ ਵਿਚ ਉਹ ਤੇਰਾ ਸਹਾਈ ਹੋਵੇਗਾ। ਮਹਾਰਾਜ ਕਹਿੰਦੇ ਸਾਡੀ ਕੈਸੀ ਹਾਲਤ।

ਤੇ ਉਹਦੀ ਖੇਡ ਰਚੀ ਹੋਈ ਜੇ ਗੁਰਮੁਖੋ ਬਾਹਰਲਾ ਧਨ। ਕਦੇ ਬੰਦੇ ਕੋਲ ਚਾਰ ਕੌਡੀਆਂ ਵਧੇਰੇ ਆ ਜਾਂਦੀਆਂ ਨੇ, ਉਹ ਭਕਾਨੇ ਵਾਂਗੂ ਫੁੱਲ ਜਾਂਦਾ ਹੈ। ਜਦੋਂ ਚਾਰ ਕੌਡੀਆਂ ਚਲੇ ਜਾਂਦੀਆਂ ਨੇ, ਜਦੋਂ ਗੁਬਾਰੇ ਚ ਹਵਾ ਨਿਕਲਦੀ ਹੈ, ਬਿਲਕੁਲ ਮਿਸ ਹੋ ਜਾਂਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਾ ਦੇਖਾ ਸੁਣੇ ਬੋਲੇ ਦੌਰਿਓ ਫਿਰਤ ਹੈ। ਜਬ ਕਿਛ ਪਾਵ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲਗਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਧਨ ਇਕੱਠਾ ਕਰ ਜਿਹੜਾ ਤੇਰਾ ਲੋਕ ਪ੍ਰਲੋਕ ਦਾ ਸਹਾਇਕ ਹੈ। ਹਰ ਤਨ ਸੰਚੀਏ ਪਾਈ, ਹਰ ਤਨ ਜਾਪ, ਹਰ ਤਨ ਤਾਪ, ਹਰ ਤਨ ਭੋਜਨ ਪਾਇਆ। ਨਿਮਕ ਨਾ ਬਿਸਰੋ ਮਨ ਤੇ, ਹਰ ਹਰ ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਕਰ ਪੂਤਾ, ਹਰ ਤਨ ਚੜਤੇ ਹਰ ਤਨ ਬੈਸੇ, ਹਰ ਤਨ ਜਾਗਤ ਸੂਤਾ। ਹਰ ਧਨ ਇਸ਼ਨਾਨ, ਹਰ ਧਨ ਗਿਆਨ, ਹਰ ਸੰਗ ਲਾਏ ਧਿਆਨ। ਹਰ ਤਨ ਤੁਲਹਾ, ਹਰ ਤਨ ਬੇੜੀ, ਹਰ ਹਰ ਤਾਰ ਪਰਨ, ਹਰ ਤਨ ਮੇਰੀ ਚਿੰਤ ਵਸਾਰੀ, ਹਰ ਤਨ ਲਾਇਆ ਧੋਖਾ। ਪਾਤਸ਼ਾਹ ਜੀ ਕਹਿੰਦੇ ਜਦੋਂ ਨਾਮ ਦਾ ਧਨ ਮਿਲ ਜਾਣਗੇ, ਧੋਖਾ ਚਿੰਤਾ ਖਤਮ ਹੋ ਜਾਣਗੀਆਂ। ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ। ਸਤ ਸੰਗਤੀ ਸੰਗ ਹਰ ਧਨ ਖਟੀਐ, ਪੀ ਇਸ ਨਾਮ ਧਨ ਦੀ ਕਮਾਈ ਕਿੱਥੋਂ ਹੁੰਦੀ ਹੈ? ਜਿਵੇਂ ਬੰਦਾ ਕਹਿੰਦਾ ਜੋਬ ਤੇ ਗਿਆ ਜੀ, ਇੱਥੇ ਕਮਾਈ ਕਰਨੀ ਹੈ, ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ। ਸਤ ਸੰਗਤੀ ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣ, ਜਿੱਥੇ ਸ਼ਬਦ ਦਾ ਅਭਿਆਸ ਚੱਲਦਾ ਹੋਵੇ, ਜਿੱਥੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਚੱਲਦਾ ਹੋਵੇ, ਜਿੱਥੇ ਚੱਲਦਾ ਹੋਵੇ ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇੱਥੇ ਖੱਟਿਆ ਜਾਵੇਗਾ, ਲਾਭ ਮਿਲ ਜਾਵੇਗਾ। ਹਰ ਤਨ ਖੱਟੀਐ, ਇਹ ਖੱਟ ਲਵੇਗਾ, ਭਾਵ ਪ੍ਰਾਪਤੀ ਹੋ ਜਾਵੇਗੀ। ਹੋਰ ਥਾਂ ਭਈ, ਹੋਰ ਥਾਂ ਤੇ ਜਾ ਕੇ ਨਹੀਂ ਮਿਲਣਾ, ਕੇਵਲ ਇੱਕੋ ਹੀ ਥਾਂ ਹੈ, ਗੁਰੂ ਦੀ ਸੰਗਤ, ਗੁਰੂ ਦਾ ਦਰ। ਹੋਰਤ ਉਪਾਏ ਹਰ ਤਨ ਕਿਤੇ ਨਾ ਪਾਈ, ਭਈ ਹੋਰ ਯਤਨ ਦੇ ਨਾਲ ਬਿਲਕੁਲ ਵੀ ਨਾਮ ਧਨ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ, ਕੇਵਲ ਗੁਰੂ ਦੀ ਸੰਗਤ ਹੁੰਦੀ ਹੈ। ਹਰ ਰਤਨ ਕਾਵਾ ਪਾਰੀਆ, ਹਰ ਰਤਨ ਧਨ ਵਿਹਾਜੇ। ਭਈ ਜਿਹੋ ਜਿਹਾ ਕੋਈ ਵਪਾਰੀ ਹੁੰਦਾ ਹੈ, ਕੋਈ ਸੋਨੇ ਦਾ ਵਪਾਰੀ ਹੈ, ਕੋਈ ਹੋਰ ਪਦਾਰਥਾਂ ਦਾ ਵਪਾਰੀ ਹੈ, ਕੋਈ ਬਿਜਨਸ ਦਾ ਵਪਾਰੀ ਹੈ, ਉਹ ਤੇਵੇਂ ਤੇਵੇਂ ਦਾ ਵਪਾਰ ਕਰਦਾ ਹੈ, ਤੇ ਉਹਨਾਂ ਵਪਾਰਾਂ ਵਿੱਚ ਘਾਟਾ ਵੀ ਪੈ ਜਾਂਦਾ ਹੈ, ਕਈ ਵਾਰ ਨਫਾ ਵੀ ਹੁੰਦਾ ਹੈ, ਉੱਤੇ ਥੱਲੇ ਕੰਮ ਚੱਲਦਾ ਹੀ ਰਹਿੰਦਾ ਹੈ, ਪਰ ਉਹ ਵਪਾਰ ਜਿਹੜੇ ਨੇ ਉਹ ਝੂਠੇ ਨੇ। ਮਹਾਰਾਜ ਕਹਿੰਦੇ ਉਹ ਵਪਾਰ ਕਰ ਜਿਸ ਵਪਾਰ ਦੇ ਨਾਲ ਤੈਨੂੰ ਨਾਮ ਦਾ ਧਨ ਮਿਲ ਜਾਵੇ, ਜਿਹਦੇ ਵਿੱਚ ਤੂੰ ਪਰਲੋਕ ਨਾਲ ਲੈ ਕੇ ਜਾਵੇਗਾ, ਜਿਹਨੂੰ ਕਿਰਪਾਲੂ ਜੀ ਕਿਰਪਾ ਗੁਰਦੇਵ ਜੀ ਕਰਦੇ ਨੇ। ਕਹਿੰਦੇ ਵਣਜ ਕਰੋ ਵਣਜਾਰੇ ਹੋ, ਉਹ ਵਣਜਾਰਿਆ ਵਪਾਰ ਕਰਿਆ ਕਰ, ਵਣਜ ਕਰਿਆ ਕਰ,

ਪਿਓ ਵੱਖਰ ਲੈ ਕੇ ਚੱਲ, ਹਰ ਧਨ ਰਤਨੇ ਕਾ ਵਪਾਰੀਏ ਰਤਨ ਧਨ ਵਿਹਜੇ, ਕੱਚਾ ਕਹਿ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ। ਵਾਹ ਗੱਲਾਂ ਦੇ ਨਾਲ ਨਹੀਂ ਜੇ ਮਿਲਦਾ, ਗੱਲਾਂ ਦੇ ਨਾਲ ਦਾ ਨਾਮ ਧਨ ਨਹੀਂ ਮਿਲਦਾ। ਜਿਵੇਂ ਰਾਤ ਪ੍ਰਮਾਣ ਦਿੱਤਾ ਸੀ, ਗੱਲੀ ਜੋਗ ਨਾ ਹੋਈ। ਜਿਹੜੇ ਕੱਚ ਦੇ ਵਪਾਰ ਨੇ ਉਹ ਤੇ ਕੱਚ ਹੀ ਖਰੀਦਣਗੇ, ਨਾਮ ਦੇ ਵਪਾਰੀ ਰਤਨਾਂ ਦੇ ਰਤਨ ਖਰੀਦਦੇ ਨੇ।

ਦਾ ਨਾਮ ਧਾਨੀ ਰਤਨ ਹੈ, ਜ਼ਵੇਹਰ ਹੈ, ਮਾਣਕ ਕੇ ਗਿਆਨ ਹੈ, ਵਿਰਾਗ ਹੈ, ਅੰਮ੍ਰਿਤ ਵੇਲੇ ਪ੍ਰਾਪਤੀ ਹੁੰਦੀ ਹੈ, ਬਹੁਤੀ ਕਿਰਪਾ ਹੁੰਦੀ ਹੈ। ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ ਹੈ, ਪ੍ਰਤੱਖ ਵੀ ਅੰਮ੍ਰਿਤ ਵੇਲਾ ਹੈ, ਜਦੋਂ ਵੀ ਨਾਮ ਜਪਦਾ ਉਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਹੈ, ਜਦੋਂ ਬਾਣੀ ਸੁਣਦਾ ਉਦੋਂ ਵੀ ਅੰਮ੍ਰਿਤ ਹੋ ਜਾਂਦਾ ਹੈ। ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਹਰ ਭਗਤੀ ਹਰ ਲਿਵਲਾਈ, ਉਹ ਫਿਰ ਪਿਆਰਾ ਬੰਦਗੀ ਨਾਲ ਸੁਰਤ ਜੋੜਦਾ ਹੈ। ਹਰ ਤਨ ਅੰਮ੍ਰਿਤ ਵੇਲਾ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨ ਖੁੱਟ ਨਾਹੀ। ਜਿਵੇਂ ਕੋਈ ਜਿਮੀਦਾਰ ਖੇਤ ਵਿੱਚ ਬੀਜ ਬੀਜਦਾ ਹੈ, ਅੰਮ੍ਰਿਤ ਵੇਲੇ ਪਿਆਰਾ ਗੁਰਸਿੱਖ ਇਸ ਸਰੀਰ ਰੂਪੀ ਹਿਰਦੇ ਰੂਪੀ ਧਰਤੀ ਵਿੱਚ ਨਾਮ ਦਾ ਬੀਜ ਬੀਜਦਾ, ਉਹ ਭਗਤ ਨੇ, ਫਿਰ ਉਹ ਬੀਜ ਵੱਧਦਾ ਫੁੱਲਦਾ ਹੈ। ਭਗਤ ਉਹਨੂੰ ਖਾਂਦੇ ਨੇ, ਖਰਚਦੇ ਨੇ, ਅਗਾਂਹ ਵੰਡਦੇ ਨੇ, ਕਦੇ ਘਾਟਾ ਨਹੀਂ ਪੈਂਦਾ। ਹਾਲਤ ਪੜਤ ਹਰ ਧੰਨਾ ਕੀ ਭਗਤਾ ਕੋ ਮਿਲੀ ਵਡਿਆਈ। ਭਾਈ ਹਾਲਤ ਲੋਕ ਪਰਲੋਕ ਵਿੱਚ ਜਿਹੜੇ ਨਾਮ ਧਨ ਖੱਟਣ ਵਾਲੇ ਨੇ ਗੁਰਮੁਖੋ, ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਹਰ ਧਨ ਨਿਰਭਉ ਸਦਾ ਸਦਾ ਅਸਤਰ ਹੈ ਸੱਚਾ। ਭਾਈ ਨਾਮ ਦਾ ਧਨ ਜਿਹੜਾ ਜਪਣ ਵਾਲਾ ਹੈ ਨਾ, ਨਾਮ ਦਾ ਧਨ ਜਿਹਦੇ ਕੋਲ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਇਹ ਨਾਮ ਦਾ ਧਨ ਚੁਰਾਇਆ ਨਹੀਂ ਜਾਂਦਾ, ਅਟਲ ਸਥਿਰ ਰਹਿਣ ਵਾਲਾ ਹੈ, ਸੱਚਾ ਹੈ। ਇਹੋ ਹਰ ਤਨ ਅਗਨੀ ਤਸਕਰ ਹੈ, ਪਾਣੀ ਹੈ, ਜਮ ਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਭਾਈ ਨਾ ਤੈਨੂੰ ਅੱਗ ਸਾੜਦੀ ਹੈ, ਨਾ ਇਹਨੂੰ ਚੋਰ ਹੀ ਖੜਦਾ ਹੈ, ਨਾ ਇਹ ਪਾਣੀ ਡੋਬਦਾ ਹੈ, ਨਾ ਇਹਦੇ ਕੋਲ ਜਮਦੂਤ ਹੀ ਆਉਂਦਾ ਹੈ। ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੈ। ਰਾਮ ਨਾਮ ਤਨ ਕਰ ਸੰਚਿਓ ਨੀ, ਸੋ ਧਨ ਕਾਤ ਹੀ ਨਾ ਜਾਵੈ। ਹਮਰਾ ਤਨ ਮਾਦੋ ਗੋਬਿੰਦ ਧਰਨੀ ਤਰ, ਇਹ ਸਾਰ ਧਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਈਐ। ਹਰ ਧਨ ਕੋ ਚੱਕਾ ਨੇੜ ਨ ਆਵਈ, ਜਮ ਜਾ ਗਾਤੀ ਡੰਡ ਨਾ ਲਗਾਈ। ਉਚੱਕਾ ਚੋਰ ਠੱਗ ਨੇੜੇ ਨਹੀਂ ਆਉਂਦਾ, ਜਮ ਜਾ ਗਾਤੀ ਮਸੂਲੀਆ ਟੈਕਸ ਵਾਲਾ ਵੀ ਨੇੜੇ ਨਹੀਂ ਆਉਂਦਾ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤੈਨਾਂ ਇੱਕ ਵੇਖ ਨਾਲ ਨਾ ਜਾਈ। ਸਾਕਤ ਪੁਰਸ਼ ਟੁੱਟਿਆ ਹੋਇਆ ਰੱਬ ਤੋਂ, ਝੂਠ ਫਰੇਬ ਠੱਗੀ ਪਾਪ ਕਰਕੇ ਧਨ ਇਕੱਠਾ ਕਰਦਾ, ਪਰ ਗੁਰੂ ਰਾਮਦਾਸ ਜੀ ਕਹਿੰਦੇ ਉਹ ਸੱਜਣਾ ਨਾਲ ਨਹੀਂ ਉਜਾਣਾ। ਪਾਪਾਂ ਬਾਜੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਉਹ ਮਰਦਿਆਂ ਨਾਲ ਨਾਲ ਥੋੜੀ ਜਾਣਾ ਹੈ, ਮਰਦਿਆਂ ਨਾਲ ਤਾਂ ਕੇਵਲ ਜਾਣਾ ਹੈ ਸਤਨਾਮ ਸ਼੍ਰੀ ਵਾਹਿਗੁਰੂ।

ਕਹਿੰਦੇ ਸਾਗਰ ਦੁਖੀ ਹੋ ਜਾਂਦੇ ਜਦੋਂ ਪਦਾਰਥ ਚਲੇ ਜਾਂਦੇ ਨੇ, ਹੱਥਾਂ ਵਿੱਚੋਂ ਕੌਡੀਆਂ ਨਿਕਲ ਜਾਂਦੀਆਂ ਨੇ, ਪਰ ਗਰੀਬ ਨਿਵਾਜ ਹੀ ਕਿਰਪਾ ਕਰਦੇ ਨੇ, ਕਹਿੰਦੇ ਅੱਗੇ ਵੀ ਟਿਕਾਣਾ ਨਹੀਂ ਮਿਲਦਾ, ਕੋਈ ਥਾਂ ਨਹੀਂ ਮਿਲਦਾ। ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤ ਹੋ, ਜਿਸ ਨੂੰ ਦੇ ਸੋ ਹਰ ਧਨ ਲੱਧ ਚਲਾਈ। ਪੀ ਇਹ ਹਰੀ ਨਾਮ ਧਨ ਦਾ ਸ਼ਾਹ ਕਿਹੜਾ ਹੈ, ਮਾਲਕ ਕੌਣ ਹੈ? ਤਾਂ ਮਹਾਰਾਜ ਕਹਿੰਦੇ ਕੇਵਲ ਮੇਰਾ ਨਿਰੰਕਾਰ ਕਰਤਾਰ। ਇਸ ਹਰ ਧਨ ਕਾ ਸਾਹੋ ਹਰ, ਹਰ ਤੋਂ ਭਾਵ ਪ੍ਰਮਾਤਮਾ, ਵਾਹਿਗੁਰੂ ਉਹ ਸੱਚਾ ਸਾਹ ਹੈ। ਦੁਨੀਆਂ ਦੇ ਸਾਹ ਜਿਹੜੇ ਝੂਠੇ ਨੇ, ਇਸ ਕਰਕੇ ਮਹਾਰਾਜ ਕਹਿੰਦੇ ਦਾਤ ਉਸ ਸ਼ਾਹ ਤੋਂ ਮਿਲਦੀ ਹੈ, ਹਰੀ ਪਰਮਾਤਮਾ ਤੋਂ। ਉਹ ਸੰਤੋ ਹੇ ਸਾਧ ਸੰਗਤ ਜੀ, ਰੱਬ ਦੇ ਪਿਆਰੇ, ਹੋਰ ਕੋਈ ਥਾਂ ਨਹੀਂ ਹੈ। ਜਿਸ ਨੂੰ ਦੇ, ਜਿਹਨੂੰ ਉਹ ਦਾਤ ਦੇ ਦਿੰਦਾ ਹੈ, ਹਰ ਧਨ ਲੱਦ ਚਲਾਈ, ਭਈ ਉਹਨੂੰ ਨਾਮ ਧਨ ਮਿਲ ਜਾਂਦਾ ਹੈ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪੀਓ ਦਾਦੇ ਕਾ ਖੋਲ ਡਠਾ ਖਜਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਪਹਾਈ, ਤੋਟ ਨਿਆਵੇ ਵੱਧ ਦੋ ਜਾਈ। ਇਸ ਹਰ ਧਨ

ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਨੇ, ਗੁਰੂ ਅੰਗਦ ਦੇਵ ਮਹਾਰਾਜ ਨੇ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਵੱਡੇ ਗੁਰੂ ਸਾਹਿਬਾਨਾਂ ਨੇ ਕਿਰਪਾ ਕਰਕੇ ਸੋਝੀ ਕੇ ਗਿਆਤਾ ਬਖਸ਼ਿਸ਼ ਕਰ ਦਿੱਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ। ਦੂਰ ਦਰੇਡੇ ਗੁਰਮੁਖਾਂ ਘਰਾਂ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਤਿਗੁਰਾਂ ਦੀ ਪਾਵਨ ਬਾਰਗਾਹ ਵਿੱਚ ਲੰਗਰਾਂ ਵਿੱਚ ਸਭ ਸੰਗਤਾਂ ਨੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ। ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਦੀ ਹਾਜ਼ਰੀ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਤਾਂ ਗੱਜ ਕੇ ਆਖ ਦਿਓ ਫਿਰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।

ਕਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ

ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ।

ਆਨੰਦ ਸੁਣੋ ਵਡ ਭਾਗੀ ਹੋ। ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਸੰਤ ਸਾਜਣ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ, ਬਿਨਵੰਤ ਨਾਨਕ।

0: सुरहार सत्रियाकाल।
1: वाहिगुरु जी का खालसा, वाहिगुरु जी की।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਧ ਲਿਆ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕੀਤੀ, ਆ ਸੰਗਤਾਂ ਨੇ ਬੜੀ ਸ਼ਰਧਾ ਪਾਵਨ ਸਹਿਤ ਮਾਰੇ ਨਿੱਘੀ ਗੋਰ ਚ ਬੈਠ ਕੇ ਪਿੱਤਰ ਗਵਾਣੀ ਅਸਾਂ ਕੀ ਵਾਰ ਦੇ ਸੰਪੂਰਨ ਕੀਤੇ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹਕਮਨਾਮੇ ਦੀ ਕਥਾ ਵਿਚਾਰ ਸਰਵਣ ਕੀਤੀ ਹੈ, ਅਰਦਾਸ ਹਾਲੀਆਂ ਭਰੀਆਂ ਨੇ, ਪਰ ਮਹਾਰਾਜ ਬਖਸ਼ੇ ਪਿੱਤਰ ਗੁਰੂ ਨੇ ਸਰਵਣ ਕੀਤੇ ਹਨ। ਸਤਿ ਸੰਗਤ ਦੇ ਅੱਜ ਦਾ ਸਵਾਸਵਾ ਗੁਰੂ ਸਾਹਿਬ ਨੇ ਆਪ ਸਭ ਗੁਰੂ ਖਾਤ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਦੇ ਆਪ ਸੰਗਤਾਂ ਨੂੰ ਪਤਾ ਹੈ ਕਿ ਹਰ ਰੋਜ਼ ਲੜੀ ਵਾਰ ਸਹਿਜ ਪਾਠ ਹੋ ਰਹੇ ਨੇ, ਆਪ ਸਰਵਣ ਕਰਦੇ ਹੋ, ਜੋ ਘਰਾਂ 'ਚ ਬੈਠ ਕੇ ਸੰਗਤਾਂ ਪਾਠ ਸਹਿਜ ਪਾਠ ਕਰ ਰਹੀਆਂ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਜੋ ਸਾਰਾ ਪ੍ਰੋਗਰਾਮ ਹੈ ਉਹਨਾਂ ਨਾਲ ਸਾਂਝਾ ਕਰੋ, ਅਤੇ ਸਾਰੇ ਜੋ ਸਹਿਜ ਪਾਠ ਨੇ ਉਹ ਇੱਕੋ ਦਿਨ ਉਹਨਾਂ ਨੂੰ ਭੋਗ ਪੈਣੇ, ਅਤੇ ਉਹਦੇ ਵਾਸਤੇ ਸੰਪਰਕ ਹੋਣਾ ਬੜਾ ਜ਼ਰੂਰੀ ਹੈ। ਭਾਈ ਸਾਹਿਬ ਦਾ ਨੰਬਰ ਹੈ 408-712-4012, 408-712-4145। ਸਤਸੰਗ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਜੋ ਨਾਥਾ ਸਾਊਥ ਹਾਲ ਦੀਆਂ ਜੋ ਡਬਲ ਬਿਲਡਿੰਗਾਂ ਨੇ ਉਹ ਬਣ ਰਹੀਆਂ ਨੇ, ਉਹਨਾਂ ਦੀ ਮਿਹਨਤ ਮਾਇਆ ਲੱਗ ਰਹੀ ਹੈ। ਸਤਸੰਗ ਜੀ ਬੇਅੰਤ ਪੁਰਾਣਾ ਵੱਲੋਂ ਆਪਣੇ ਦਸਵੰਧ ਨੂੰ ਸਫਲ ਕਰਦੇ ਹੋਏ ਬੇਅੰਤ ਮਾਇਆ ਸੰਗਤਾਂ ਨੇ ਗੁਰੂ ਘਰ ਭੇਟਾ ਕੀਤੀ ਹੈ, ਵਟਪਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾ ਨਹੀਂ ਕੀਤੀ। ਸਾਰਿਆਂ ਨੂੰ ਬੇਨਤੀ ਕਿ ਜ਼ਰੂਰ ਆਪਣਾ ਦਸਵੰਧ ਕੱਢ ਕੇ ਗੁਰੂ ਘਰ ਤੁਸੀਂ ਵੱਧ ਤੋਂ ਵੱਧ ਮਾਇਆ ਦੇਣ ਦੀ ਕਿਰਪਾਲਤਾ ਕਰੋ। ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 9 ਜੁਲਾਈ ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ ਵਾਸਤੇ ਆਪਣੀ ਸ਼ਹਾਦਤ ਦੇ ਕੇ ਸਾਡੀਆਂ ਸਾਰੇ ਦੁੱਖ ਆਪਣੀ ਝੋਲੀ 'ਚ ਪਾ ਕੇ ਉਹਨਾਂ ਨੇ ਜੋ ਕਿਰਪਾ ਕੀਤੀ, ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ। 9 ਜੁਲਾਈ ਨੂੰ ਸਤਸੰਗ ਆਪਣੀ ਹਾਜ਼ਰੀਆਂ ਭਰ ਕੇ ਭਾਈ ਸਾਹਿਬ ਅਸੀਂ ਸਾਰੇ ਸ਼ਰਧਾਂਜਲੀ ਦਾ ਭੇਟ ਕਰੀਏ। ਸਤਸੰਗ ਜੀ 16 ਜੁਲਾਈ ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ, ਸੋ ਉਸ ਦਿਨ ਸਤਸੰਗ ਜੀ ਨਵਾਂ ਮਹੀਨਾ ਚੜ੍ਹਨਾ ਹੈ, ਮਹੀਨੇ ਜੀਆਂ ਨੇ ਕਹਿਣਾ, ਅਤੇ ਮਹੀਨੇ ਸੁੱਖ ਸ਼ਾਂਤੀ ਅਸੀਂ ਸਾਰਿਆਂ ਮਿਲ ਕੇ ਅਰਦਾਸ ਵੀ ਕਰਨੀ ਹੈ। ਸੋ ਨਾਲ ਹੀ 16 ਜੁਲਾਈ ਨੂੰ ਹੈ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਇਹ ਮਹਾਨ ਕੁਰਬਾਨੀ ਕੀਤੀ ਹੈ, ਅਤੇ ਗੁਰੂ ਦੇ ਕੇਸਾਂ ਦੀ ਬੇਦਬੀ ਤੋਂ ਰੋਕਣ ਵਾਸਤੇ, ਇਹਨਾਂ ਦੀ ਸਦਾ ਚਾਢੀ ਕਰਾਉਣ ਵਾਸਤੇ ਆਪਣਾ ਨਸੀਸ ਕੁਰਬਾਨ ਕੀਤਾ ਸੀ, ਅਸੀਂ ਉਹਨਾਂ ਨੂੰ ਮਿਸ਼ਰਦਾਂ ਦੀ ਭੇਟ ਕਰਨੀ ਹੈ। ਸਤਸੰਗ ਜੀ 13 ਜੁਲਾਈ ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਗੁਰੂ ਘਰ ਸਾਹਿਬ ਰੋਜੇ, ਸੋ ਜਿਨ੍ਹਾਂ ਦੀ ਏਜ ਹੈ ਉਮਰ ਹੈ 6 ਤੋਂ ਲੈ ਕੇ 15 ਸਾਲ ਤੱਕ, ਸਤਸੰਗ ਜੀ 13 ਜੁਲਾਈ ਤੋਂ 17 ਤੱਕ ਫ੍ਰੀ ਗੁਰਮਤਿ ਕੈਂਪ ਹੈ ਬੱਚਿਆਂ ਦਾ ਜਿਨ੍ਹਾਂ ਦੀ ਉਮਰ 6 ਤੋਂ 15 ਤੱਕ ਹੈ। ਆਪ ਜ਼ਰੂਰ ਆਪਣੇ ਬੱਚਿਆਂ ਨੂੰ ਇੱਥੇ ਭੇਜੋ, ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚਿਆਂ ਦੀ ਜੋ ਜ਼ਿੰਦਗੀ ਹੈ ਉਸ ਨੂੰ ਅਸੀਂ ਮੁਕੰਮਲ ਕਰੀਏ। 24 ਜੁਲਾਈ ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਸਾਹਿਬਾਂ ਨੇ ਮੀਰੀ ਪੀਰੀ ਦੇ ਰੁੱਖ ਕਰਵਾਉਣਾ ਪਹਿਨ ਕੇ ਜੋ ਇਹਨੇ ਜ਼ੁਲਮ ਹੋਏ ਸਨ ਸਿੱਖ ਧਰਮ 'ਤੇ, ਸਿੱਖ ਕੌਮ 'ਤੇ, ਉਹਨਾਂ ਨੂੰ ਡੱਕਾ ਲਾਉਣ ਵਾਸਤੇ ਇਹ ਤਲਵਾਰਾਂ ਪਹਿਨੀਆਂ, ਅਤੇ ਨਾਲ ਦੁਸ਼ਮਣਾਂ ਨੂੰ ਇਹ ਦੱਸਿਆ ਵੀ ਸੀ ਕਿ ਤੁਸੀਂ ਕੀ ਕਰ ਸਕਦੇ ਹੋ, ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਨੂੰ ਡੱਕਿਆ ਸੀ ਇਹਨਾਂ। ਪ੍ਰਕਾਸ਼ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ, ਸਤਸੰਗ ਜੀ ਸਪੈਸ਼ਲ ਤੌਰ 'ਤੇ ਉਸ ਦਿਨ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਬਖਸ਼ਿਆਂ ਦਾ ਧੰਨਵਾਦ ਕਰੀਏ, ਔਰ ਸਤਸੰਗ ਜੀ ਭਾਈ ਸਾਹਿਬ ਤਿਆਰ ਨੂੰ ਸਹਿਤ ਪ੍ਰਾਰੰਭ ਕਰਨ ਲਈ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 596 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 596 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਭਾਈ ਕਉ ਅਤ ਭਾਈ, ਹੁਕਮ ਭਇਆ ਬਾਹਰ ਘਰ ਛੁੱਡਿਆ, ਖਿਨ ਮਹਿ ਭਈ ਪਰਾਈ। ਨਾਮਦਾਨ ਇਸਨਾਨ ਨ ਮਨ ਮੁਖ, ਤਿਤ ਤਨ ਧੂੜ ਤੁਮਾਰੀ।

ਜਲ ਥਲ ਮਹੀ ਅਲ ਭਰਪੁਰ ਲੀਣਾ, ਆਪੇ ਸਰਬ ਸਮਾਣਾ ਰਹਾਉ। ਜਹ ਜਹ ਦੇਖਾ ਤਹ ਜੋਤ ਤੁਮਾਰੀ, ਤੇਰਾ ਰੂਪ ਕਨੇਹਾ। ਇਕਤ ਰੂਪ ਫਿਰੈ ਪਰਛੰਨਾ, ਕੋਏ ਨ ਕਿਸੇ ਹੀ ਜੇਹਾ। ਅੰਡਜ ਜੇਰਜ ਉਤਭੁਜ ਸੇਤ

ਆਓ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੂਨੀ ਹੈ।

ਬਾਹਰ ਢੂਡਤ ਬਹੁਤ ਦੁੱਖ ਪਾਵ ਹੈ, ਕਰ ਅੰਮ੍ਰਿਤ ਘਟ ਮਾਹੀ ਜੀਉ ਰਹਾਉ। ਅਵਗੁਣ ਛੋੜ ਗੁਣਾ ਕੋ ਧਾਵ ਹੋ, ਕਰ ਅਵਗੁਣ ਪਛਤਾਹੀ ਜੀਉ। ਸਾਰ ਅਪਸਰ

जन नानक शब्द सलाही जियो। सोरठ महला पहला पंच पदे अपना घर।

मन तृप्त है हर लिव लागा, साध संगत में हर रस पाइए, गुर मिले जम।

ਨਾਨਕ ਗੁਰ ਮਿਲਿਆ ਸੋਈ ਜੀਉ। ਸੋਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾ ਫਲ।

ਨਾਉ ਹਰ ਧਨ ਸਚ ਸੋਏ, ਅਖੁੱਟ ਨਾਮ ਧਨ ਕਦੇ ਨਿਕੁੱਟੈ ਨਾਹੀ, ਕਿਨੈ ਨਾ ਕੀਮਤ ਹੋਏ।

ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਾਲਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ

ਤੁਕੇ ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ।

ਤੇ ਗੁਣੀ ਤ੍ਰਿਭਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ ਰਾਮ ਨਾਮ ਲਗ ਛੂਟੀਐ ਭਾਈ ਪੁੱਛੋ ਗਿਆਨੀਆਂ ਜਾਏ ਮਨ ਰੇ

ਪਾਏ। ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ, ਜਿਤ ਲਗ ਪਾਰ ਜਨ ਪਾਏ। ਸੋਰਠ ਮਹੱਲਾ ਤੀਜਾ ਘਰ ਪਹਿਲਾ, ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ ਹਉ ਮੈਂ ਜਗਤ ਦੁਖ।

ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰ ਗਹਿ ਜਾ ਪੈਸੇ ਸੋਰਟ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ ਗਤ ਮਤ ਤਤ

ਤਿਸ ਜੀਵੜ ਅਵਰ ਨ ਕੋਈ, ਸਭ ਘਟ ਆਪੇ ਭੂਗ ਵੈ ਪਿਆਰਾ, ਵਿਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਅਤੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਗਾਵਿਆ ਸੁਣਿਆ ਥਾਂ ਪਾਉਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਠਾਕ ਹੋਏ। ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ। 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਿਆਰੇ ਗੁਰਸਵਾਰੀ ਸਾਧ ਸੰਗਤ ਜੀ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨਾ, ਸ਼ਬਦ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੇ ਖਿਮਾ ਕਰਨਾ ਜੀ। ਅੱਜ ਜਿਸਨੇ ਕੀਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ। ਸੋ ਆਪ ਜੀ ਸਰਬ ਸੰਗਤਾਂ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਹੁਣ ਅਗਲਾ ਸਮਾਂ ਸਰਵਨ ਕਰਦੇ ਹਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਮੇ ਕਾ ਜਗਤ ਮੈਂ ਆਇਓ, ਕਰਨ ਵੇਦ ਕੋ ਦੇ ਪਠਾਇਓ। ਹਮੇ ਕਾ ਜਗਤ ਮੈਂ ਆਏ, ਧਰਮ ਏਤ ਕੋ ਦੇ ਪਠਾਏ। ਜਹਾਂ ਤਹਾਂ ਤੁਮ ਧਰਮ ਵਿਸਾਰੋ, ਦੁਸ਼ਟ ਦੋਖੀਨ ਫਕਰ ਪਿਛਾਰੋ। ਇਹ ਕਾਜ ਧਰਾ ਹਮ ਜਨਮਨ, ਸਮਝ ਲਿਓ ਸਾਧੂ ਸਭ ਮਨਮਨ। ਧਰਮ ਚਲਾਵਨ ਸੰਤ ਵਾਰਨ, ਦੁਸ਼ ਸਭਨ ਕੋ ਮੂਲ ਉਪਾਰਨ।
2: ਵਾਸਤੇ ਕਰਾਂਗੇ ਇਸ ਵਾਰ ਓਨਲੀ 5 ਦਿਨ ਬਣਦੇ ਜੀ। ਹੁਣ ਮੈਂ ਬੇਨਤੀ ਕਰਦਾ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵਨ ਕਰਾਉਣਗੇ। ਉਨ੍ਹਾਂ ਦਾ ਸਮਾਂ ਰਹੇਗਾ 5:30 ਤੱਕ, ਉਸ ਤੋਂ ਉਪਰੰਤ ਸ਼ਬਦ ਚੌਂਕੀ ਸੋਧਾ ਰਹਿਰਾਸ ਸਾਹਿਬ ਜੀ ਕੇ ਜਾਪ ਹੋਣਗੇ। ਤੇ ਆਪ ਜੀ ਨੂੰ ਇੱਦਾਂ ਬੇਨਤੀ ਕੀਤੀ ਜਾਂਦੀ ਕਿ ਆਪ ਇੱਦਾਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਪ੍ਰਾਪਤ ਕਰੀ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

جنگ دے میدان دے اندر ظلم دے نال ٹکرا لین. سری گرو گوبند سنگھ مہاراج پادشاہ کہندے میرا بامن دا پتر تا میں ہے نہیں, چھتری کو پوت ہو بامن کو نہ, بامن دا پتر نہیں ہے. کہ میں وید پڑھا, میں شاستر کرا, میں ہمن پڑھا, ہندوستان تے گلامی وچ ہے, بھارت دے گل وچ تا گلامی پئی ہوئی ہے, تو میں ہوم جگ کرا, میں قرآن پڑھا, میں وید پڑھا. धन गुरु नानक देव महाराज पातशाह ने बाणी के अंदर जिक्र किया, कहते जो बाबर ने हला किया ना, बाबर ने हला या पीर सुनिया या मीर सुनिया ताया, पता लगा कि बाबर आ गया हमला कर. हमन पढ़न लग वेद दिया पुराना दिया सलोक ते श्रुतियां गाण लग पे. ਹੁਣ ਉਹਨਾਂ ਨਾਲ ਤਾਂ ਮੁਕਾਬਲਾ ਉਸ ਪਾਸੇ ਤੋਪ ਹਨ, ਦੂਜੇ ਪਾਸੇ ਘੋੜੇ ਹਨ, ਸ਼ਸਤਰ ਹਨ, ਤੋਪਾਂ ਦੇ ਗੋਲੇ ਹਨ, ਤੇ ਇੱਕ ਪਾਸੇ ਕੀ ਹੈ, ਇੱਕ ਪਾਸੇ ਹਵਨ ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ ਰਹੇ ਨੇ, ਪੁਰਾਣ ਪੜ ਰਹੇ ਨੇ, ਤੇ ਹੋਇਆ ਕੀ, ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ. ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ. ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਨ ਚਲਾਈ, ਓਨੀ ਹਸਤ ਚੜਾਈ, ਮੁਕਾਬਲਾ ਕਿੱਥੇ. ਆ ਪਾਤਸ਼ਾਹ ਕਹਿੰਦੇ ਹੁਣ ਮੈਂ ਛਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ ਭਾਰਤ ਨੂੰ, ਹਿੰਦੁਸਤਾਨ ਨੂੰ, ਤੇ ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰਬੀਰ ਬਹਾਦਰ, ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ, ਟੱਕਰਾ ਕਰ. ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ, ਤਪ ਆਵਤ ਹੋ ਜੋ ਕਰੋ, ਅਰ ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋਏ ਤਿਆਗ ਕਹਾਂ, ਜਿੱਤਾਂ ਮੈਂ ਧਰੋ ਅਵਰੀਜ ਕੇ ਦੇਵ ਹੈ ਹਮ ਕੋ, ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਧ ਨਿਧਾਨ ਬਣੇ ਅੱਧ ਹੀ ਰਣ ਮੈਂ ਤਬ ਜੂਝ ਮਰੋ. ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ ਹੈ. ਚਾਹੀਦੀ ਤਾਂ ਸਾਰੇ ਭਾਰਤ ਵਿਚ ਸੀ, ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ. ਚਾਹੀਦਾ ਭਾਰਤ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ, ਪਰ ਨਹੀਂ, ਅਸੀਂ ਤਾਂ ਸੁੱਤੇ ਹਾਂ ਰਾਜਭਾਗ ਅਮੀਰੀਆਂ ਦੇ ਅੰਦਰ. ਖੈਰ ਮਹਾਰਾਜ ਕਿਰਪਾ ਕਰਨ, ਸੋਦਰ ਦੀ ਸਮਾਂ ਹੋ ਗਿਆ, ਆਓ ਸਮਾਪਤੀ ਕਰੀਏ ਸੋਦਰ ਦੀ ਚੌਕੀ ਲੈ.

ਸੋਚ ਦਿਸ਼ਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪੱਤੇ ਸਾਂਝੀ ਕਰੋ ਜੀ। ਵਾਹ

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਬਾਦਸ਼ਾਹ ਬੜੇ ਹੋਏ ਦੁਨੀਆਂ ਵਿੱਚ, ਪਰ ਸਾਰੇ ਬਾਦਸ਼ਾਹ ਬਣਾਉਣ ਵਾਲੇ ਸੱਚੇ ਪਾਤਸ਼ਾਹ। ਦੁਨੀਆਂ ਵੀ ਬਾਦਸ਼ਾਹਾਂ ਨੂੰ ਦੁਨੀਆਂ ਬਾਦਸ਼ਾਹ ਕਹਿ ਕੇ ਪੁਕਾਰਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ, ਕਿਉਂਕਿ ਤੇਰੇ ਘਰ ਵਿੱਚ ਸੱਚ ਹੀ ਚੱਲਦਾ ਹੈ, ਸੱਚ ਹੀ ਵਰਤਦਾ ਹੈ, ਸੱਚ ਦਾ ਹੀ ਨਿਆਂ ਹੈ, ਤੇਰੇ ਘਰ ਸਦਾ ਸਦਾ ਹੈ ਨਿਆਂ। ਤੇਰੇ ਵਰਗਾ ਪਾਤਸ਼ਾਹ ਵੀ ਕੋਈ ਨਹੀਂ, ਪਰ ਜਦੋਂ ਦੇਣ ਦੀ ਵਾਰੀ ਆਈ ਨਾ, ਤੇਰੇ ਵਰਗਾ ਲੁਟਾਉਣ ਵਾਲਾ ਵੀ ਕੋਈ ਨਹੀਂ। ਹਉ ਮਨ ਅਰਪੀ ਤਨ ਅਰਪੀ, ਮਨ ਵੀ ਤਨ ਵੀ, ਕਹਿੰਦੇ ਨੇ ਕਰੋੜਾਂ ਦਾ ਧਨ ਦੌਲਤ ਵੀ ਸਰਸਾ ਨਦੀ ਦੇ ਵਿੱਚ ਰੋੜ ਦਿੱਤਾ, ਤੇਰਾ ਹੀ ਦਿੱਤਾ ਹੋਇਆ ਹੈ। ਜਦੋਂ ਤਿਆਗਣ ਦੀ ਵਾਰੀ ਆਈ ਨਾ, ਤੇ ਫਿਰ ਸਾਰਾ ਕੁਝ ਹੀ ਤਿਆਗ ਦਿੱਤਾ।

ਪਾਸਲ ਬੇਗ ਸ਼ਾਸਲ ਬੇਗ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਤੜਫਾ ਤੜਫਾ ਕੇ ਮਾਰਾਂਗੇ, ਸਾਡੇ ਦਿਲ ਮੋਮ ਨਹੀਂ ਹੋਣਗੇ, ਅਸੀਂ ਪੱਤਰ ਦਿਲ ਹਾਂ, ਕਿਉਂਕਿ ਅਸੀਂ ਖਾਨਦਾਨੀ ਜੱਲਾਦ ਹਾਂ। ਸਾਹਿਬਜ਼ਾਦਿਆਂ ਨੂੰ ਧਮਕੀਆਂ ਦਿੰਦੇ ਨੇ ਅਸੀਂ ਖਾਨਦਾਨੀ ਜੱਲਾਦ ਹਾਂ, ਸਾਡੇ ਵੱਡਿਆਂ ਨੇ ਨੂਰੂਦੀਨ ਜਲਾਲੂਦੀਨ ਤੁਹਾਡੇ ਦਾਦੇ ਦੇ ਭੱਠੀ ਥੱਲੇ ਅੱਗ ਵਾਲੀ ਸੀ ਗੁਰੂ ਅਰਜਨ ਦੇਵ ਜੀ, ਅਸੀਂ ਖਾਨਦਾਨੀ ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ ਤੁਹਾਡੇ ਦਾਦੇ ਦੀ ਤੱਤੀ ਤਵੀ ਕਰਕੇ ਭੱਠੀ ਵਿੱਚ ਅੱਗ ਬਾਲਣ ਦਾ ਕੰਮ ਕੀਤਾ ਸੀ ਨੂਰੂਦੀਨ ਨੇ, ਤੇ ਜਲਾਲੂਦੀਨ ਨੇ ਤੁਹਾਡੇ ਦਾਦੇ ਦਾ ਚਾਂਦਨੀ ਚੌਂਕ ਵਿੱਚ ਸੀਸ ਕਤਲ ਕੀਤਾ ਸੀ। ਕਿਤੇ ਵਹਿਮ ਨਾ ਰੱਖਿਓ ਵੀ ਸਾਡੇ ਦਿਲ ਪਿੰਗਲ ਜਾਣਗੇ, ਅਸੀਂ ਮੋਮ ਹੋ ਜਾਵਾਂਗੇ, ਸਾਡੇ ਚਿੱਤ ਵਿੱਚ ਨਾ ਦਇਆ ਹੈ ਨਾ ਕੋਈ ਤਰਸ ਹੈ ਨਾ ਕੋਈ ਨਿੱਕੇ ਵਾਲ ਦਿਸਣਗੇ, ਅਸੀਂ ਤੁਹਾਡੇ ਗਲੇ ਵੀ ਕੱਟ ਦਿਆਂਗੇ। ਜਦੋਂ ਇਹ ਆਖਿਆ ਨਾ ਬਾਸ਼ਲ ਬੇਗ ਸ਼ਾਸਲ ਬੇਗ ਨੇ ਵੀ ਤੁਹਾਡੇ ਗਲੇ ਹੀ ਕੱਟ ਦਿਆਂਗੇ, ਤੇ ਛੋਟੇ ਸਾਹਿਬਜ਼ਾਦੇ ਮੁਸਕਰਾ ਕੇ ਕਹਿੰਦੇ ਨੇ ਕੈਸਾ ਟਾਕਰਾ ਕਰਾਇਆ ਅਕਾਲ ਪੁਰਖ ਨੇ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਤੇ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਨਾ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਅਸੀਂ ਆਪਣੇ ਦਾਦੇ ਤੋਂ ਇਹ ਗੁੜਤੀ ਲਈਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਮੇਰੇ ਦਾਦਾ ਜੀ ਦੇ ਦਾਦਾ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਪਾਣਾ ਕਹਿਣਾ ਆਸਾਨ ਹੈ ਸੁਹੇਲਾ ਕਹਿਣ ਕਹਾਵਨ ਵਿਖਮ ਤੇਰਾ ਪਾਵਨ, ਉਹਨਾਂ ਨੇ ਕਰਕੇ ਵਿਖਾਇਆ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ ਇਹ ਕਰਕੇ ਵਿਖਾਇਆ ਵੀ ਧਰਮ ਕੋਈ ਵੀ ਮਾੜਾ ਨਹੀਂ, ਜ਼ਬਰ ਤੇ ਜ਼ੁਲਮ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਚੂੰ ਕਾਰ ਅਜ਼ ਹਮਾ ਹਿਲ ਤੇ ਦਰਗੁਜ਼ਸਤ, ਤਲਵਾਰ ਚੁੱਕਣਾ ਮੇਰਾ ਸ਼ੌਂਕ ਥੋੜਾ ਹੀ ਹੈ, ਮੇਰੀ ਮਜਬੂਰੀ ਬਣ ਗਈ, ਗਰੀਬਾਂ ਦੀ ਮਾਰ ਮੈਂ ਨਹੀਂ ਵੇਖ ਸਕਦਾ। ਸੱਚਾ ਧਰਮ ਉਹਦਾ ਹੀ ਹੈ ਜਿਹਦੇ ਅੰਦਰ ਦਇਆ ਹੈ, ਧੌਲ ਧਰਮ ਦਇਆ ਕਾ ਪੂਤ। ਸਾਹਿਬਜ਼ਾਦੇ ਕੈਸੀ ਨਿਡਰਤਾ ਨਾਲ, ਅਸੀਂ ਡੋਲਣ ਵਾਲੇ ਨਹੀਂ, ਭੁੱਖੇ ਵੀ ਰੱਖਿਆ ਗਿਆ ਧੁੱਪੇ ਵੀ ਰੱਖਿਆ ਗਿਆ, ਬੁੱਟਿਆਂ ਦੇ ਨਾਲ ਬਣ ਕੇ ਗੁਲੇਲਾ ਨਾਲ ਅੱਖਾਂ ਵਿੱਚ ਪੱਥਰ ਵੀ ਮਾਰੇ ਗਏ ਵੱਟੇ ਵੀ ਮਾਰੇ ਗਏ, ਪਰ ਅੰਤ ਤੱਕ ਇਹ ਕਹਿੰਦੇ ਰਹੇ ਵੀ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਦਾਦੀ ਮਾਂ ਰੋਜ਼ ਤਿਆਰ ਕਰਕੇ ਭੇਜਦੀ ਹੈ ਸੁਬਾ ਸਰਹੰਦ ਦੀ ਕਚਹਿਰੀ, ਪਹਿਲੇ ਦਿਨ ਥੋੜਾ ਥੋੜਾ ਮਨਾਇਆ, ਦੂਜੇ ਦਿਨ ਲਾਲਚ ਦਿੱਤੇ ਤਖਤਾਂ ਦੇ ਜ਼ਮੀਨ ਜਾਇਦਾਦ ਦੇ, ਤੇ ਤੀਸਰੇ ਦਿਨ ਜਦੋਂ ਰੋਜ਼ ਦਾਦੀ ਤਿਆਰ ਕਰਕੇ ਭੇਜਦੀ ਹੈ ਨਾ ਮਾਤਾ ਗੁਜਰ ਕੋਲ, ਰੋਜ਼ ਆਪਾਂ ਕਹਿੰਦੇ ਹਾਂ ਨਾ ਵੀ ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਹੈ, ਸਭ ਤੋਂ ਮਹਿੰਗਾ ਦੁੱਧ ਵੀ ਉੱਥੇ ਪਿਆ ਆ ਗਿਆ, ਮੋਤੀ ਰਾਮ ਮਹਿਰਾ ਕਿੰਨਾ ਦੁੱਧ ਪਿਆਇਆ ਹੋਣਾ, ਅੱਧਾ ਕਿਲੋ ਕਿਲੋ ਦੋ ਗਿਲਾਸਾਂ ਵਿੱਚ, ਕਿਲੋ ਦੁੱਧ ਦਾ ਮੁੱਲ ਪਤਾ ਕਿੰਨਾ ਤਾਰਨਾ ਪਿਆ, ਇਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੇੜ ਦਿੱਤਾ ਸੀ ਮੋਤੀ ਰਾਮ ਮਹਿਰਾ। ਪਹਿਲਾਂ ਇਹਦੇ ਧੀ ਬੱਚੇ ਪਰਿਵਾਰ ਨੂੰ ਜਦੋਂ ਇਹਦੀ ਵਾਰੀ ਆਈ ਨਾ, ਤੇ ਖੂਨ ਨਾਲ ਟੋਆ ਭਰ ਗਿਆ, ਤੇ ਫਿਰ ਵੀ ਇਸ ਸੇਵਕ ਦੀ ਭਾਵਨਾ ਵੇਖੋ, ਕਹਿੰਦੇ ਇੰਨਾ ਤੇ ਮੈਂ ਦੁੱਧ ਵੀ ਨਹੀਂ ਪਿਆ ਸੀ, ਫਿਰ ਵੀ ਮੇਰੀ ਘੱਟ ਸੇਵਾ ਹੋਈ ਹੈ, ਜਿੰਨਾ ਮੇਰੇ ਬੱਚਿਆਂ ਦਾ ਖੂਨ ਡੁੱਲਿਆ ਇੰਨਾ ਮੈਂ ਦੁੱਧ ਨਹੀਂ ਸੀ ਪਿਆ, ਇਹ ਸਸਤਾ ਹੀ ਹੈ, ਅੱਧਾ ਕਿਲੋ ਦੁੱਧ ਇੰਡੀਆ ਵਿੱਚ ਕਿੰਨਾ ਹੋਏਗਾ, 70-80 ਰੁਪਏ ਕਿਲੋ ਹੋਏਗਾ, ਇੱਥੇ $1-2 ਨੂੰ ਹੋਏਗਾ, ਪਰ ਕਿੱਡਾ ਮਹਿੰਗਾ ਦੁੱਧ ਹੈ, ਜਿੱਥੇ ਜ਼ਮੀਨ ਮਹਿੰਗੀ ਪਈ ਸੋਨੇ ਦੀਆਂ ਮੋਹਰਾਂ, ਐਸੇ ਮਹਾਨ ਸੇਵਕ ਵੀ ਮਾਤਾ ਗੁਜਰ ਕੌਰ ਕਹਿੰਦੀ ਏ ਵੇ ਮੋਤੀ ਮਹਿਰਾ, ਦੁਨੀਆਂ ਦੇ ਸਾਰੇ ਮੋਤੀ ਤਿੰਨਾਂ ਦੀ ਚਮਕ ਫਿੱਕੀ ਪੈ ਜਾਏਗੀ, ਪਰ ਤੇਰੇ ਨਾਮ ਦੀ ਚਮਕ ਸਾਹਿਬਜ਼ਾਦਿਆਂ ਨਾਲ ਵਧਦੀ ਰਹੇਗੀ ਵਧਦੀ ਰਹੇਗੀ, ਤੇਰੇ ਬੱਚੇ ਤੇਰੇ ਪਰਿਵਾਰ ਸੱਚਖੰਡ ਵਿੱਚ ਸਾਡੇ ਨਾਲ ਹੀ ਰਹਿਣਗੇ, ਐਸੀ ਭਾਵਨਾ ਬਣਾਈਏ। ਤੀਸਰੇ ਦਿਨ ਮਾਤਾ ਗੁਜਰ ਕੌਰ ਜਦੋਂ ਭੇਜਦੀ ਹੈ ਨਾ ਵੀ ਪਤਾ ਲੱਗ ਗਿਆ ਅੱਜ ਦੀਵਾਰਾਂ ਵਿੱਚ ਚਿਣ ਦਿੱਤੇ ਜਾਣਗੇ,
ਤੇ ਫਤਿਹ ਸਿੰਘ ਵਾਪਸ ਆਏ ਰਸਤੇ ਵਿੱਚੋਂ, ਕਹਿੰਦੇ ਨੇ ਮਾਤਾ ਦਾਦੀ ਮਾਂ ਤੁਸੀਂ ਰੋਜ਼ ਕਹਿੰਦੇ ਸੀ ਦੋ ਦਿਨ ਮੈਂ ਉਡੀਕਾਂਗੀ, ਅੱਜ ਬੋਲੇ ਨਹੀਂ, ਤੁਸੀਂ ਕੱਲ ਵੀ ਪਰਸੋਂ ਵੀ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਠੰਡੇ ਬੁਰਜ ਵਿੱਚ, ਅੱਜ ਕਿਉਂ ਨਹੀਂ ਬੋਲੇ ਇੰਤਜ਼ਾਰ ਵਾਸਤੇ? ਦਾਦੀ ਮਾਂ ਕਹਿਣ ਲੱਗੀ ਅੱਜ ਤੁਸੀਂ ਇੰਤਜ਼ਾਰ ਕਰਿਓ ਮੇਰਾ, ਮੈਂ ਤੁਹਾਡੇ ਕੋਲ ਆਵਾਂਗੀ। ਸੋ ਉਹ ਕਿਤੇ ਨਹੀਂ ਗਏ ਭਾਵਨਾ ਬਣਾ ਕੇ, ਉਹਨਾਂ ਦੇ ਅੱਗੇ ਮਨ ਤਨ ਧਨ ਸਰੈਂਡਰ ਕਰਦੇ ਹੋ, ਆਤਮ ਸਮਰਪਣ, ਤੇ ਫਿਰ ਪ੍ਰੇਮਾ ਨਾਲ ਹਿਰਦਾ ਭਰ ਜਾਏਗਾ।

ਸਤਿਗੁਰੂ ਮਹਾਰਾਜ ਕਿਰਪਾ ਕਰਨ। ਹਰ ਸਾਲ ਇਹ ਸ਼ਹੀਦੀ ਦਿਹਾੜੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਕੈਸੇ ਹਿਰਦੇ ਸਨ ਇਹਨਾਂ ਦੇ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਐਸਾ ਨਾ ਹੋਵੇ ਸਾਲ ਲੰਘਦੇ ਜਾਣ ਪਰ ਸਾਡਾ ਜੀਵਨ ਨਾ ਬਦਲੇ, ਗੁਰੂ ਦੇ ਹੋਰ ਵੀ ਨੇੜੇ ਹੋਈਏ, ਸਵਾਸ ਸਵਾਸ ਜਪੀਏ ਸਤਨਾਮ ਸ੍ਰੀ ਵਾਹਿਗੁਰੂ। ਫਤਿਹਗੜ੍ਹ ਸਾਹਿਬ ਚਮਕੌਰ ਦੀ ਗੜੀ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਰੱਖੀਏ, ਉਹ ਸਾਡੇ ਵਾਸਤੇ ਯੂਨੀਵਰਸਿਟੀ ਹੈ, ਸਿੱਖੀ ਦਾ ਸਕੂਲ ਹੈ। ਆਓ ਬੜੇ ਪਿਆਰ ਨਾਲ ਕੀਰਤਨ ਦੀ ਸੇਵਾ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰਨਗੇ। ਬੇਅੰਤ ਭੁੱਲ ਚੁੱਕ ਦੀ ਖਿਮਾ ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਆਓ ਜਿੰਨੀਆਂ ਸੰਗਤਾਂ ਬੈਠੀਆਂ ਨੇ ਸਾਰਿਆਂ ਨੂੰ ਬੇਨਤੀ ਹੈ, ਆਪਾਂ ਅੰਮ੍ਰਿਤ ਵੇਲੇ ਤੋਂ ਬੈਠ ਕੇ ਇਸ ਵੇਲੇ ਤੱਕ ਗੁਰੂ ਦੀ ਵਡਿਆਈ ਕਰ ਰਹੇ ਹਾਂ। ਯਾਦ ਰੱਖਣਾ, ਸਮਾਂ ਉਹੀ ਸਫਲਾ ਹੈ ਜਿਹੜਾ ਉਸ ਦੀ ਯਾਦ ਦੇ ਅੰਦਰ ਬਤੀਤ ਹੋ ਜਾਵੇ। ਕਹਿੰਦੇ ਨੇ ਮਨੁੱਖ ਦੇ ਕੰਮ ਨਾ ਕਦੀ ਮੁੱਕੇ ਸਨ ਤੇ ਨਾ ਕਦੀ ਮੁੱਕਣੇ ਹਨ। ਸਮਾਂ ਉਹੀ ਪ੍ਰਵਾਨ ਹੈ ਜਿਹੜਾ ਉਸ ਪਰਮੇਸ਼ਰ ਦੀ ਯਾਦ ਦੇ ਅੰਦਰ ਬਤੀਤ ਹੋ ਜਾਵੇ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛਤਾਏ। ਜਿੰਨੀ ਸੰਗਤ ਬੈਠੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸ਼ਬਦ ਗਾਇਨ ਕਰਦੇ ਹੋਏ ਗੁਰੂ ਦੀ ਵਡਿਆਈ ਕਰੀਏ ਤਾਂ ਕਿ ਜਿਹੜਾ ਇਹ ਸਾਡਾ ਸਮਾਂ ਹੈ ਉਹ ਸਫਲ ਹੋਵੇ। ਕਰੋ ਕਿਰਪਾ।

ਸੁਣੀਆਂ ਹਨ ਕੀਰਤਨ ਦੀਆਂ, ਆਓ ਸ਼ਰਵਣ ਕਰੀਏ। ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ, ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ, ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਕੇ। ਆਓ ਕੀਰਤਨ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

शरद पूर्णमासी कार्तिक मास ऋत शरद

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਾਂ ਉਹ ਗਾਉਂਦੇ ਸਨ ਮੁੱਲਾਂ ਕਹੋਨਿਆ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਝ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹੋਣ ਨਿਆਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ, ਬੱਚਿਆਂ ਦੇ ਵੀ ਕਾਲਸ ਆਏ ਸਨ। ਸੋ ਮਾਧੋ ਕੱਲ੍ਹ ਗਾਇਨ ਕਰਾਂਗੇ, ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦੇ ਸੁਣੇ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਈ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਓ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਗਿਆਨੀ ਪਾ ਲਿਆ ਅੰਮ੍ਰਿਤ ਵੀ ਛਕ ਲਿਆ ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ ਅੰਦਰੋਂ ਨਿਰਮਲ ਬਾਹਰੋਂ ਸਤਿਗੁਰੂ ਐਸੀ ਕਿਰਪਾ ਕਰੋ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ ਬਾਣੀ ਧੋਂਦੀ ਹੈ ਬਾਣੀ ਪਾਕ ਪਵਿੱਤਰ ਕਰਦੀ ਹੈ ਬਾਣੀ ਨਿਰਮਲ ਕਰਦੀ ਹੈ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ, ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਿਰੰਜਨ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ 'ਤੇ ਆ ਜੀ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਅਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਅਤੇ ਰਾਗ ਧੋਤੀ ਅਤੇ ਭਾਈ ਸਾਹਿਬ ਦਾ ਸਮਾਂ ਹੈ 12:40।

Amen. Amen.

জন্য

ಮಾಡಿ